0: CKJS 92.7 FM and HD1 Winnipeg, an Evanoff communication station.
1: The following is a paid program. The views and opinions do not represent those of CKJS or its advertisers.
2: ਸਤਿ ਸ੍ਰੀ ਅਕਾਲ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਦੇਸ਼ ਦੁਨੀਆਂ ਦੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਪ੍ਰਾਈਮ ਏਸ਼ੀਆ ਟੀਵੀ ਦੇ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ
3: ਜੀ ਸ਼ੁਕਰੀਆ ਕੁਲਦੀਪ ਸਤਿ ਸ੍ਰੀ ਅਕਾਲ ਤੁਸੀਂ 2 ਮਿੰਟ ਆਰਾਮ ਕਰ ਲਓ ਮੈਂ ਇੱਕ ਬੜੀ ਜ਼ਰੂਰੀ ਗੱਲ ਕਰਨੀ ਹੈ ਇੱਕ ਬੜੀ ਭਾਵਕ ਕਰ ਦੇਣ ਵਾਲੀ ਖਬਰ ਆਈ ਹੈ ਦਿੱਲੀ ਤੋਂ ਉੱਥੇ ਇੱਕ ਆਦਮੀ ਬਿਮਾਰ ਪਿਆ ਉਹਦਾ ਕਿਡਨੀਆਂ ਦੋਵੇਂ ਖਰਾਬ ਹੋ ਗਈਆਂ ਲਿਵਰ ਵੀ ਡੈਮੇਜ ਹੋ ਗਿਆ ਬੰਦੇ ਦੀਆਂ ਸਿਰਫ 2 ਧੀਆਂ ਵੱਡੀ ਧੀ ਪੜ੍ਹੀ ਲਿਖੀ ਆ ਸ਼ਾਇਦ ਪੋਸਟ ਗ੍ਰੈਜੂਏਟ ਆ ਅੱਗੋਂ ਉਹਦਾ ਵਿਆਹ ਧਰਿਆ ਸੀ ਕੁੜੀ ਨੇ ਆਖਿਆ ਮੈਂ ਬਾਪ ਨੂੰ ਕਿਡਨੀ ਦਊਂਗੀ ਫਿਰ ਸਮੱਸਿਆ ਇਹ ਸੀ ਕਿ ਉਧਰੋਂ ਵਿਆਹ ਰੱਖਿਆ ਤੇ ਮੁੰਡੇ ਬਣਾ ਨਾਲ ਹਜੇ 30 ਮਿਥਣੀ ਬਾਕੀ ਆ ਬਾਕੀ ਸਭ ਕੁਝ ਤੈਅ ਆ ਤੇ ਉਹਨਾਂ ਨੂੰ ਦੱਸੇ ਬਗੈਰ ਕਿੱਦਾਂ ਕਰ ਸਕਦੇ ਉਹਨੇ ਕੁੜੀ ਨੇ ਆਖਿਆ ਮੈਂ ਦੱਸੂਗੀ ਜਦੋਂ ਮੁੰਡੇ ਵਾਲਿਆਂ ਨੂੰ ਦੱਸਿਆ ਗਿਆ ਆਮ ਤੌਰ ਤੇ ਲੋਕੀ ਇਹੋ ਜਿਹੇ ਮਾਮਲਿਆਂ ਚ ਕਹਿੰਦੇ ਹੁੰਦੇ ਨਹੀਂ ਫਿਰ ਤੂੰ ਰਹਿਣ ਦੇ ਰਿਸ਼ਤਾ ਮੁੰਡੇ ਵਾਲਿਆਂ ਨੇ ਵੀ ਮੁੰਡੇ ਨੇ ਮੁੰਡੇ ਦੇ ਮਾਂ ਬਾਪ ਨੇ ਆਖਿਆ ਕਿ ਜੇ ਤੂੰ ਆਪਣੇ ਬਾਪ ਵਾਸਤੇ ਇੰਨੀ ਕੁਰਬਾਨੀ ਕਰ ਰਹੀ ਆ ਤੇ ਅਸੀਂ ਤੇਰੇ ਨਾਲ ਜੋ ਵੀ ਹੋਇਆ ਪੂਰੀ ਤਰ੍ਹਾਂ ਤੇਰਾ ਸਾਥ ਦਿਆਂਗੇ ਉਧਰੋਂ ਵਿਆਹ ਧਰਿਆ ਹੋਵੇ ਉਧਰੋਂ ਧੀ ਆਖੇ ਕਿ ਮੈਂ ਬਾਪ ਨੂੰ ਕਿਡਨੀ ਦੇਣੀ ਆ ਮੈਚਿੰਗ ਹੋ ਚੁੱਕੀ ਆ ਡਾਕਟਰਾਂ ਵੱਲੋਂ ਅਪਰੂਵਲ ਮਿਲ ਚੁੱਕੀ ਆ ਦੂਸਰਾ ਪੱਖ ਉਸੇ ਦੀ ਛੋਟੀ ਭੈਣ ਹੈ ਕਾਲਜ ਪੜ੍ਹਦੀ ਹੈ ਉਹਨੇ ਆਖਿਆ ਕਿਡਨੀ ਵੱਡੀ ਭੈਣ ਦੇਣ ਲੱਗੀ ਹੈ ਬਾਪ ਦਾ ਲਿਵਰ ਵੀ ਖਰਾਬ ਹੈ ਉਹਨੂੰ ਜਿਉਂਦਾ ਰੱਖਣ ਵਾਸਤੇ ਲਿਵਰ ਦੀ ਲੋੜ ਹੈ ਉਸ ਕੁੜੀ ਨੇ ਆਖਿਆ ਲਿਵਰ ਮੈਂ ਦੇਵਾਂਗੇ ਇਹ ਕਿੱਡੀ ਵੱਡੀ ਗੱਲ ਆ ਕਿ ਧੀਆਂ ਨੇ ਆਪਣੇ ਬਾਪ ਦੀ ਖਾਤਰ ਇੰਨੀ ਵੱਡੀ ਕੁਰਬਾਨੀ ਕੀਤੀ ਸਦਕੇ ਜਾਈਏ ਇਹੋ ਜਿਹੀਆਂ ਧੀਆਂ ਦੇ ਔਰ ਨਾਲ ਮੈਂ ਇਸ ਮਾਮਲੇ ਦੇ ਵਿੱਚ ਜਦੋਂ ਮਨੋ ਸਤਿਕਾਰ ਦੇਣਾ ਚਾਹੁੰਦਾ ਉਸ ਵੱਡੀ ਕੁੜੀ ਦੇ ਸਹੁਰੇ ਪਰਿਵਾਰ ਨੂੰ ਵੀ ਜਿਨ੍ਹਾਂ ਨੇ ਆਖਿਆ ਜੇ ਤੂੰ ਐਡੀ ਵੱਡੀ ਕੁਰਬਾਨੀ ਆਪਣੇ ਬਾਪ ਵਾਸਤੇ ਕਰਨ ਲੱਗੀ ਆ ਤੇ ਜੋ ਮਰਜ਼ੀ ਹਾਲਾਤ ਹੋਣ ਅਸੀਂ ਗੁੱਡੀ ਤੇਰੇ ਨਾਲ ਖਲੋਵਾਂਗੇ ਅਸੀਂ ਤੇਰੇ ਤੋਂ ਪਾਸਾ ਨਹੀਂ ਵੱਟਦੇ ਮੈਂ ਪਿਛਲਿਆਂ ਦਿਨਾਂ 'ਚ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਪੜ੍ਹੀਆਂ ਇੱਕ ਥਾਂ 'ਤੇ ਇੱਕ ਮੁੰਡੇ ਦਾ ਐਕਸੀਡੈਂਟ ਹੋ ਗਿਆ ਮੁੰਡਾ ਬੇਹੋਸ਼ ਸੀ ਲੈ ਕੇ ਉਹ ਬਰਾਤ 'ਚ ਆ ਰਿਹਾ ਸੀ ਅੱਗੋਂ ਕੁੜੀ ਨੇ ਆਖਿਆ ਵਿਆਹ ਨਹੀਂ ਰੱਦ ਕਰਨਾ ਮੈਂ ਅੱਜ ਹੀ ਉੱਥੇ ਜਾਊਂਗੀ ਇਸੇ ਹਾਲਤ ਵਿੱਚ ਲਾਵਾਂ ਹੋਣਗੀਆਂ ICU ਦੇ ਵਿੱਚ ਜਾ ਕੇ ਉਹਨੇ ਉਸ ਮੁੰਡੇ ਨਾਲ ਉਹਦੇ ਘਰੇ ਘਰੇ ਉੱਥੇ ਖਲੋ ਕੇ ਜੋ ਵੀ ਮਿਲਿਆ ਲਾਵਾਂ ਕੀਤੀਆਂ ਸਾਰੀ ਰਸਮ ਪੂਰੀ ਕੀਤੀ ਉਹਨੇ ਆਖਿਆ ਮੈਂ ਪੂਜਾ ਕਰੂੰਗੀ ਕਿ ਠੀਕ ਠਾਕ ਹੋ ਕੇ ਆਵੇ
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
5: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
3: ਬਾਅਦ ਵਿੱਚ ਪਤਾ ਲੱਗਾ ਕਿ ਉਹ ਮੁੰਡਾ ਮੋੜਾ ਕੱਟਿਆ ਜਿਉਂਦਾ ਔਰ ਡਾਕਟਰ ਕਹਿੰਦੇ ਖਤਰੇ ਤੋਂ ਬਾਹਰ ਹੈ ਇਹੋ ਜਿਹੀਆਂ ਕੁਝ ਮਿਸਾਲਾਂ ਨੇ ਜਿਹੜੀਆਂ ਸਾਡੇ ਸਮਾਜ ਨੂੰ ਸੇਧ ਦਿੰਦੀਆਂ ਅਸੀਂ ਬਹੁਤ ਸਾਰੀਆਂ ਨੈਗੇਟਿਵ ਖਬਰਾਂ ਦੀ ਚਰਚਾ ਕਰਦੇ ਰਹਿੰਦੇ ਹਾਂ ਆ ਜਿਹੜੀਆਂ ਪੋਜ਼ਿਟਿਵ ਖਬਰਾਂ ਆਉਂਦੀਆਂ ਇਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਮੈਂ ਅੱਗੇ 1-2 ਪ੍ਰੋਗਰਾਮ ਇਸੇ ਤਰ੍ਹਾਂ ਦੇ ਕੀਤੇ ਜਿਨ੍ਹਾਂ 'ਚ ਆਖਿਆ ਜਿੱਥੇ ਪੋਜ਼ਿਟਿਵ ਖਬਰਾਂ ਅਸੀਂ ਉਹਨਾਂ ਨੂੰ ਵੀ ਵੇਖਿਆ ਕਰੀਏ ਮੈਂ ਇੱਕ ਵਾਰੀ ਫਿਰ ਉਸ ਦਿੱਲੀ ਵਾਲੇ ਜਿਹੜਾ ਆਦਮੀ ਆ ਜਿਹਦੀਆਂ 2 ਧੀਆਂ 'ਚੋਂ ਇੱਕ ਉਹਨੂੰ ਕਿਡਨੀ ਦੇਣ ਲੱਗੀ ਆ ਇੱਕ ਲਿਵਰ ਦਾ ਹਿੱਸਾ ਦੇਣ ਲੱਗੀ ਆ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਆਪਣੇ ਵੱਲੋਂ ਦਿਲੋਂ ਮਨੋਂ ਸਤਿਕਾਰ ਭੇਟ ਕਰਦਾ ਵਧਾਈ ਦਿੰਦਾ ਕਿ ਉਹ ਮਿਸਾਲ ਕਾਇਮ ਕਰ ਰਹੇ ਆ ਖਾਸ ਕਰਕੇ ਵੱਡੀ ਲੜਕੀ ਦੇ ਸਹੁਰਾ ਪਰਿਵਾਰ ਵਾਲੇ ਉਹ ਜਿਹੜਾ ਮੁੰਡਾ ਜਿਹਦੇ ਨਾਲ ਉਹਦਾ ਵਿਆਹ ਹੋਣਾ ਅਤੇ ਉਹਦੇ ਮਾਂ ਬਾਪ ਉਹਨਾਂ ਦਾ ਧੰਨਵਾਦ ਕਰਦਾ ਕਿ ਸਮਾਜ ਨੂੰ ਸੇਧ ਦੇਣ ਵਾਲੀ ਬਹੁਤ ਸੋਹਣੀ ਮਿਸਾਲ ਕਾਇਮ ਕਰਨ ਲੱਗੇ ਨੇ। ਬਹੁਤ ਬਹੁਤ ਤੁਹਾਨੂੰ ਵਧਾਈ, ਜਿਉਂਦੇ ਵਾਸਤੇ ਰਹੋ।
2: ਮਨੂ ਸਾਹਿਬ, ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਸਣੇ ਪੰਜ ਸੂਬਿਆਂ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹ ਪਹਿਲਾਂ ਹੋਣਗੀਆਂ, ਨਵੰਬਰ ਦਸੰਬਰ ਦੀ ਗੱਲ ਹੋ ਰਹੀ ਸੀ, ਪਰ ਹੁਣ ਖਬਰ ਆਈ ਹੈ ਕਿ ਇਹ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ। ਇਸ ਖਬਰ ਨੂੰ ਕਿਵੇਂ ਦੇਖ ਰਹੇ ਹੋ ਜੀ?
3: ਇਸ ਖਬਰ ਦੇ ਵਿੱਚ ਨਾ ਕੁਝ ਠੀਕ, ਨਾ ਕੁਝ ਗਲਤ, ਨਾ ਕੁਝ ਮੰਨਣ ਵਾਲਾ, ਨਾ ਕੁਝ ਰੱਦ ਕਰਨ ਵਾਲਾ। ਇਹ ਇੱਕ ਨੀਤੀ ਦੇ ਉੱਤੇ ਇਹੋ ਜਿਹੀਆਂ ਖਬਰਾਂ ਭੇਜੀਆਂ ਜਾ ਰਹੀਆਂ ਨੇ। ਨੀਤੀ ਇਹ ਆ ਕਿ ਵੱਧ ਤੋਂ ਵੱਧ ਭੁਲੇਖਾ, ਭੰਬੜ ਭੁਸਾ, ਭਰਮ ਭੁਲੇਖੇ ਪੈਦਾ ਕਰੋ। ਇੱਕ ਦਿਨ ਦਿੱਲੀ ਤੋਂ ਖਬਰ ਆਉਂਦੀ ਹੈ ਕਿ ਭਾਜਪਾ ਨੇ ਅਕਾਲੀਆਂ ਨਾਲ ਸਮਝੌਤਾ ਕਰਨਾ, ਦੂਜੇ ਦਿਨ ਆਉਂਦੀ ਨਹੀਂ ਕਰਨਾ, ਤੀਜੇ ਦਿਨ ਹਰਦੀਪ ਸਿੰਘ ਪੁਰੀ ਕਹਿੰਦਾ ਅਕਾਲੀ ਛੋਟਾ ਭਰਾ ਬਣਨਾ ਮਨ ਜਣ ਕਰ ਵੀ ਲਵਾਂਗੇ। ਇਹ ਵੀ ਭਰਮ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼ ਹੈ। ਲੋਕਾਂ ਨੂੰ ਪਤਾ ਹੀ ਨਾ ਲੱਗੇ, ਅਕਾਲੀਆਂ ਨੂੰ ਵੀ ਪਤਾ ਨਾ ਲੱਗੇ ਸਮਝੌਤਾ ਹੋਣਾ ਕਿ ਨਹੀਂ ਹੋਣਾ। ਉਸੇ ਤਰ੍ਹਾਂ ਹੀ ਚੋਣਾਂ ਦੀ ਗੱਲ, ਇਹ ਚੋਣਾਂ ਫਰਵਰੀ 'ਚ ਹੋਣੀਆਂ, ਨਹੀਂ ਜੀ ਨਹੀਂ ਇਹ ਤਾਂ ਨਵੰਬਰ 'ਚ ਹੋ ਜਾਣੀਆਂ। ਆਹਾ, ਨਵੰਬਰ ਕਾਹਨੂੰ, ਇਹ ਤਾਂ ਜਾਣਗੀਆਂ ਮਈ 'ਤੇ। ਜੇ ਮਈ 'ਤੇ ਗਈਆਂ ਤੇ ਭਗਵੰਤ ਮਾਨ ਨੇ 16 ਮਾਰਚ ਨੂੰ ਸੌਂ ਚੁੱਕੀ ਸੀ ਤੇ 16 ਮਾਰਚ ਤੱਕ ਇਹਦੇ 5 ਸਾਲ ਪੂਰੇ ਹੋ ਜਾਣੇ ਆ, ਫਿਰ ਇੱਥੇ ਕਿਹਦਾ ਰਾਜ ਹੋਵੇਗਾ? ਆਮ ਤੌਰ 'ਤੇ ਜੇ ਕੇਂਦਰ 'ਚ ਵੀ ਉਹ ਪਾਰਟੀ ਹੋਵੇ, ਸੂਬੇ 'ਚ ਵੀ ਉਹ ਪਾਰਟੀ ਹੋਵੇ, ਤੇ ਗਵਰਨਰ ਕਹਿ ਦਿੰਦਾ ਕਿ ਅਗਲੇ ਪ੍ਰਬੰਧਾਂ ਤੱਕ, ਚੋਣਾਂ ਦੇ ਨਤੀਜਿਆਂ ਤੱਕ ਮੁੱਖ ਮੰਤਰੀ ਸਾਹਿਬ ਤੁਸੀਂ ਜ਼ਿੰਮੇਵਾਰੀ ਨਿਭਾਈ ਚੱਲੋ, ਪਰ ਜਿੱਥੇ ਆਪਣੀ ਸਰਕਾਰ ਨਹੀਂ ਉੱਥੇ ਉਹਦੀ ਛੋਟ ਨਹੀਂ ਮਿਲਣੀ। ਇਹਦਾ ਮਤਲਬ 16 ਮਾਰਚ ਤੋਂ ਬਾਅਦ ਫਿਰ ਇੱਥੇ ਗਵਰਨਰ ਦਾ ਰਾਜ ਹੋਊਗਾ, ਉਹ ਚਲਾਉਣਗੇ, ਅਫਸਰ ਚਲਾਉਣਗੇ, ਇਹ ਪਾਸੇ ਹੋ ਜਾਣਗੇ। ਇਹ ਵੀ ਚਰਚੇ ਚੱਲਦੇ ਰਹੇ। ਫਿਰ ਇਹ ਚਰਚਾ ਆਈ ਕਿ ਕਿਉਂਕਿ 2021 'ਚ ਜਿਹੜੀ ਜਨਗਣਨਾ ਹੋਣੀ ਸੀ, ਮਰਦਮਸ਼ੁਮਾਰੀ ਜਿਹਨੂੰ ਅੰਗਰੇਜ਼ੀ ਸੈਂਸਸ ਕਹਿੰਦੇ, ਉਦੋਂ ਹੋ ਨਹੀਂ ਸਕੀ ਕੋਵਿਡ ਦੀ ਬਿਮਾਰੀ ਦਾ ਕਰਕੇ। ਇਸ ਵਾਰੀ ਉਹ 2026 ਦੇ ਅੰਤ ਤੋਂ ਸ਼ੁਰੂ ਹੋਣੀ ਹੈ, 2027 ਦੇ ਪਹਿਲੇ ਮਹੀਨਿਆਂ 'ਚ ਕੀਤੀ ਜਾਣੀ ਹੈ। ਇਸ ਕਰਕੇ ਉਹਨਾਂ ਦਿਨਾਂ 'ਚ ਮਰਦਮਸ਼ੁਮਾਰੀ ਹੁੰਦੀ ਹੋਣੀ ਹੈ ਜੀ, ਵੋਟਾਂ ਨਹੀਂ ਪੈ ਸਕਦੀਆਂ। ਇਹਦੇ ਬਹਾਨੇ ਨਾਲ ਇਹ ਗੱਲ ਚੱਲ ਪਈ ਕਿ ਇਹਦਾ ਮਤਲਬ ਪੰਜਾਬ ਵਿੱਚ ਵੋਟਾਂ ਉਸ ਤੋਂ ਪਹਿਲਾਂ ਪੈ ਜਾਣਗੀਆਂ ਨਵੰਬਰ 'ਚ। ਫਿਰ ਇਹ ਚਰਚਾ ਚੱਲੀ ਕਿ ਉੱਤਰ ਪ੍ਰਦੇਸ਼ 'ਚ ਵੀ ਪਹਿਲਾਂ ਪੈਣਗੀਆਂ। ਮੈਂ ਆਖਿਆ ਸੀ ਉੱਤਰ ਪ੍ਰਦੇਸ਼ 'ਚ ਪਹਿਲਾਂ ਪੈਣਗੀਆਂ ਤਾਂ ਕਿ ਇੱਥੇ ਪਹਿਲਾਂ ਵੋਟਾਂ ਪਵਾ ਕੇ ਸਾਰੀ ਭਾਜਪਾ ਤੇ ਕੇਂਦਰ ਦੀ ਸਰਕਾਰ, ਯੂਪੀ ਦੀ ਸਰਕਾਰ ਤੇ ਸਾਰੇ ਭਾਰਤ ਦੇ ਭਾਜਪਾ ਮੁੱਖ ਮੰਤਰੀ ਵਿਹਲੇ ਕੀਤੇ ਜਾਣ ਤਾਂ ਕਿ ਉਹ ਪੰਜਾਬ ਵਿੱਚ ਚੋਣ ਮੁਹਿੰਮ ਚਲਾ ਸਕਣ। ਬਾਅਦ ਵਿੱਚ ਖਬਰ ਆਈ ਕਿ ਜਿਹੜੀ ਉੱਤਰ ਪ੍ਰਦੇਸ਼ ਦੀ ਅਸੈਂਬਲੀ ਹੈ ਉਹਦੀ ਮਿਆਦ ਅੱਗੋਂ ਮਈ ਤੱਕ ਚੱਲ ਜਾਂਦੀ ਹੈ, ਇਸ ਕਰਕੇ ਉੱਥੇ ਚੋਣਾਂ ਕਰਾਉਣ ਦੀ ਲੋੜ ਨਹੀਂ। ਜੇ ਹੋਈਆਂ ਤਾਂ ਸਿਰਫ ਪੰਜਾਬ ਦੀਆਂ ਹੋਣਗੀਆਂ ਕਿ ਪੰਜਾਬ ਦਾ ਕੰਮ ਕਰ ਲਓ, ਬਾਕੀ ਸਾਰੇ ਅਜੇ ਵਿਹਲੇ ਉਹਨਾਂ ਨੂੰ ਇੱਥੇ ਵਰਤ ਲਓ। ਇਹ ਵੀ ਸੱਚ ਹੋ ਸਕਦਾ, ਉਹ ਵੀ ਸੱਚ ਹੋ ਸਕਦਾ, ਉਹ ਵੀ ਸੱਚ ਹੋ ਸਕਦਾ, ਇਹ ਵੀ ਸੱਚ ਹੋ ਸਕਦਾ, ਜਿੰਨੀਆਂ ਗੱਲਾਂ ਨੇ ਸਾਰੀਆਂ ਦੀਆਂ ਸਾਰੀਆਂ ਸੱਚੀਆਂ ਨੇ। ਇਹਨਾਂ 'ਚੋਂ ਅਸੀਂ ਕਿਸੇ ਗੱਲ ਨੂੰ ਰੱਦ ਨਹੀਂ ਕਰ ਸਕਦੇ, ਕਿਸੇ ਗੱਲ ਨੂੰ ਬਹੁਤਾ ਜ਼ੋਰ ਦੇ ਕੇ ਮਨ ਤੇ ਮਨਵਾ ਨਹੀਂ ਸਕਦੇ। ਫੈਸਲਾ ਕਿਹਨੇ ਕਰਨਾ? ਚੋਣਾਂ ਬਾਰੇ ਇਹੋ ਜਿਹੇ ਪ੍ਰਕਿਰਿਆ ਦੇ ਸੰਬੰਧਿਤ ਫੈਸਲੇ ਸਾਰੇ ਚੋਣ ਕਮਿਸ਼ਨ ਕਰਦਾ। ਚੋਣ ਕਮਿਸ਼ਨ ਕਿਹਦਾ?
6: 2 ਤੋਂ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ ਐਲਈਡੀ ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੋਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅ ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਉਹ ਕਹਿੰਦਾ ਸਰਕਾਰ ਦੀ ਮਰਜ਼ੀ ਦਾ ਉਹਨਾਂ ਨੇ ਆਪਣੀ ਮਰਜ਼ੀ ਦੇ ਬੰਦੇ ਨਿਯੁਕਤ ਕੀਤੇ ਆ, ਕਰਨ ਲੱਗਿਆ ਵੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ। ਜਿਹੜੇ ਉਹਨਾਂ ਦੇ ਆਪਣੇ ਖਾਸ ਚਹੇਤੇ ਨਿਯੁਕਤ ਕੀਤੇ ਹੋਣ ਉਹਨਾਂ ਨੂੰ ਇਹ ਕਹਿ ਦੇਣ ਕਿ ਅਗਲੇ ਮਹੀਨੇ ਅਸੀਂ ਜੁਲਾਈ 'ਚ ਚੋਣਾਂ ਕਰਾਉਣੀਆਂ ਤੇ ਅੱਜ ਰਾਤ ਨੂੰ ਐਲਾਨ ਕਰ ਦੇਣਗੇ, ਕੋਈ ਇਹੋ ਜਿਹੀ ਗੱਲ ਨਹੀਂ। ਜੇ ਉਹ ਕਹਿਣ ਵੀ ਅਜੇ ਨਹੀਂ, ਆਪਾਂ ਅਗਲੇ ਸਾਲ ਜਾ ਕੇ ਜੂਨ 'ਚ ਕਰਾਉਣੀਆਂ ਤੇ ਉਹ ਕਹਿਣਗੇ ਠੀਕ ਹੈ ਜੀ 18 ਮਾਰਚ ਤੋਂ ਬਾਅਦ ਗੁਰਦੀ ਰਾਜ ਲਾਗੂ ਕਰ ਦਿਓ, ਅਜੇ ਹਾਲਾਤ ਇਹੋ ਜਿਹੇ ਹੈ ਨਹੀਂ ਅਸੀਂ ਚੋਣਾਂ ਕਰਾ ਨਹੀਂ ਸਕਦੇ, ਉਹ ਚੋਣਾਂ ਅਟਕਾ ਦੇਣਗੇ, ਫਿਰ ਕੀ ਹੋਊਗਾ। ਉਹਨਾਂ ਦੀ ਮਰਜ਼ੀ ਤੇ ਆ। ਅੱਜ ਜਿੰਨੀਆਂ ਗੱਲਾਂ ਚੱਲਦੀਆਂ, ਇੱਕੋ ਪੰਜਾਬੀ 'ਚ ਮੁਹਾਵਰਾ ਹੁੰਦਾ ਜੀਪਾ ਚਿੜੀਏ ਮਰ ਜਾ ਚਿੜੀਏ, ਜੀਪਾ ਚਿੜੀਏ ਮਰ ਜਾ ਚਿੜੀਏ। ਇਹ ਚੋਣਾਂ ਦੇ ਮਾਮਲੇ 'ਚ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਭਰਮ ਭੁਲੇਖੇ ਵਿੱਚ ਉਲਝਾਇਆ ਜਾ ਰਿਹਾ ਕਿ ਉਹ ਸੋਚ ਹੀ ਨਾ ਸਕਣ ਕਿ ਚੋਣਾਂ ਕਦੋਂ ਆਉਣੀਆਂ ਕਦੋਂ ਨਹੀਂ। ਜਿਹੜੀ ਪਾਰਟੀ ਦੀ ਮਰਜ਼ੀ ਮੁਤਾਬਕ ਚੋਣ ਕਮਿਸ਼ਨ ਕੰਮ ਕਰਦਾ, ਉਹਨਾਂ ਨੇ ਆਪਣੀ ਤਿਆਰੀ ਅੰਦਰੇ ਅੰਦਰ ਕਰ ਲੈਣੀ ਆ। ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਸਾਰੀਆਂ ਨੂੰ ਕੱਖ ਨਹੀਂ ਪਤਾ ਲੱਗਣਾ, ਪਤਾ ਹੀ ਉਦੋਂ ਲੱਗੂਗਾ ਜਦੋਂ ਅਚਾਨਕ ਐਲਾਨ ਹੋ ਗਿਆ ਕਿ ਆਹ ਤਰੀਕਾ ਨੇ ਚੋਣ ਦਾ ਐਲਾਨ ਕਰਤਾ, ਅੱਗੋਂ ਚੋਣ ਦਾ ਐਲਾਨ ਮਹੀਨਾ ਪਹਿਲਾਂ ਕਰਨਾ ਕਿ ਡੇਢ ਮਹੀਨਾ ਪਹਿਲਾਂ ਕਰਨਾ ਕਿ ਦੋ ਮਹੀਨੇ ਪਹਿਲਾਂ ਕਰਨਾ, ਇਹ ਚੋਣ ਕਮਿਸ਼ਨ ਦੀ ਮਰਜ਼ੀ ਆ। ਜਦੋਂ ਹੋ ਗਿਆ ਉਦੋਂ ਤੋਂ ਚੋਣ ਜ਼ਾਬਤਾ ਲਾਗੂ ਹੋ ਜੂਗਾ, ਫਿਰ ਸੂਬੇ ਦੀ ਸਰਕਾਰ ਕੱਖ ਨਹੀਂ ਕਰੂਗੀ, ਉਹਨੂੰ ਲਕਵਾ ਮਾਰ ਜਾਓ। ਇੱਕ ਕਿਸਮ ਦੀ ਸਰਕਾਰ ਉਹੋ ਜਿਹੀ ਹੋਊਗੀ, ਪੇਪਰ ਵੇਟ ਵਰਗੀ, ਜਿਹਦਾ ਕੋਈ ਹੁਕਮ ਨਹੀਂ ਚੱਲੇਗਾ। ਇਸ ਕਰਕੇ ਇਹ ਸਾਰੀ ਇੱਕ ਖਾਸ ਕਿਸਮ ਦੀ ਇੱਕ ਕਿਸਮ ਦੇ ਨਰਵਸ ਗੇਮ ਹੈ, ਜਿਹਦੇ ਵਿੱਚ ਦੂਸਰਿਆਂ ਸਾਰਿਆਂ ਨੂੰ ਉਲਝਾ ਕੇ ਤਮਾਸ਼ਾ ਵੇਖਿਆ ਜਾ ਰਿਹਾ।
2: ਉਹਨੂੰ ਸਾਹਿਬ ਹੁਣ ਗੱਲ ਮਹਾਰਾਸ਼ਟਰ ਦੀ ਕਰਨੀ ਹੈ ਜੀ। ਉੱਥੇ ਉਧਵ ਠਾਕਰੇ ਪਾਰਟੀ ਦੇ ਵਿੱਚ ਫੁੱਟ ਪੈ ਗਈ ਹੈ। ਕਹਿੰਦੇ ਕਿ 9 MP ਦੇ ਵਿੱਚੋਂ 6 MP ਹੁਣ ਏਕਨਾਥ ਸ਼ਿੰਦੇ ਦੀ ਪਾਰਟੀ ਦੇ ਵਿੱਚ ਰਲੇਵਾਂ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਸਪੀਕਰ ਨੂੰ ਲਿਖ ਕੇ ਵੀ ਦੇ ਦਿੱਤਾ। ਇਹ ਕਿਹੜੀ ਰੀਤ ਚੱਲ ਪਈ ਹੈ ਪੰਨੂ ਸਾਹਿਬ? ਪਹਿਲਾਂ ਪੰਜਾਬ ਦੇ ਵਿੱਚ, ਫਿਰ ਪੱਛਮੀ ਬੰਗਾਲ ਤੇ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਉਹੀ ਹਾਲਾਤ?
3: ਪੰਜਾਬ ਵਿੱਚ ਤੇ ਸਿਰਫ ਰਾਜ ਸਭਾ ਵਾਲੇ ਗਏ ਆ ਤੇ ਉਹਨਾਂ ਨੂੰ ਫਰਕ ਕੋਈ ਨਹੀਂ ਸੀ ਪੈਂਦਾ ਕਿ ਸੱਤਾ ਚੋਂ ਇੱਕ ਰਹਿ ਗਿਆ ਸੰਤ ਬਲਬੀਰ ਸਿੰਘ ਸੀਚੇਵਾਲ, ਵਿਚਾਰਾ ਸੰਤ ਆਦਮੀ ਇੱਥੇ ਟਿਕਿਆ ਰਿਹਾ, ਬਾਕੀ ਸਾਰੀ ਮਾਗਵੀ ਧੜ ਜਿਹੋ ਜਿਹੇ ਲਿਆਂਦੇ ਸੀ ਉਸੇ ਤਰ੍ਹਾਂ ਤੁਰ ਗਏ, ਆਉਂਦੇ ਜਾਣ ਦਿਓ। ਇੱਥੇ ਜਿਹੜਾ ਬਾਲ ਠਾਕਰੇ ਕਿਸੇ ਵਕਤ ਜਦੋਂ ਉਹਨੇ ਸ਼ਿਵ ਸੈਨਾ ਬਣਾਈ ਆ, ਬੜੀ ਧੜੱਲੇ ਦੀ ਰਾਜਨੀਤੀ ਕਰਦਾ ਰਿਹਾ, ਦਬਕੇ ਮਾਰਦਾ ਸੀ, ਸਾਰਿਆਂ ਨੂੰ ਅੱਖਾਂ ਵਿਖਾਉਂਦਾ ਸੀ, ਤੇ ਜਦੋਂ ਉਹਨੇ ਅੱਖਾਂ ਮੀਟੀਆਂ ਤੇ ਭਾਰਤੀ ਜਨਤਾ ਪਾਰਟੀ ਨੇ 2-3 ਚੋਣਾਂ 'ਚ ਇਹੋ ਜਿਹੀਆਂ ਤਿਗੜਮਾਂ ਲੜਾਈਆਂ, ਹੁਣ ਸ਼ਿਵ ਸੈਨਾ ਖੱਖੜੀਆਂ ਕਰੇਲੇ ਹੋਈ ਪਈ। ਪਹਿਲਾਂ 2014 ਦੀ ਚੋਣ ਵਿੱਚ ਹੀ ਨਰਿੰਦਰ ਮੋਦੀ ਸਾਹਿਬ ਨੇ ਕਹਿ ਦਿੱਤਾ ਸੀ ਰਾਜ ਠਾਕਰੇ ਨੂੰ ਜਾ ਕੇ, ਬਾਲ ਠਾਕਰੇ ਦੇ ਭਤੀਜੇ ਨੂੰ, ਉਧਵ ਠਾਕਰੇ ਦਾ ਉਹ ਚਾਚੇ ਦਾ ਪੁੱਤ ਵੀ ਹੈ ਤੇ ਸਕੀ ਮਾਸੀ ਦਾ ਪੁੱਤ ਵੀ ਹੈ, ਉਹਨੂੰ ਕਹਿ ਦਿੱਤਾ ਸੀ ਕਿ ਅਸੀਂ ਉਧਵ ਠਾਕਰੇ ਨੂੰ ਸਬਕ ਸਿਖਾਉਣਾ, ਤੂੰ ਚੁੱਪ ਕੀਤਾ ਰਹੇ। ਉਹ ਚੁੱਪ ਕਰਕੇ ਅਗਲੀ ਚੋਣ 'ਚ ਦੋਵਾਂ ਭਰਾਵਾਂ ਨੂੰ ਸਬਕ ਸਿਖਾ ਦਿੱਤਾ ਭਾਜਪਾ ਨੇ। ਫਿਰ ਅਗਲੀ ਵਾਰੀ ਜਦੋਂ ਕਾਂਗਰਸ ਨਾਲ ਤੇ NSCP ਨਾਲ ਰਲ ਕੇ ਉਧਵ ਠਾਕਰੇ ਸਰਕਾਰ ਬਣਾਈ, ਇਹਦੀ ਪਾਰਟੀ ਦੇ 2.5 ਤੋਂ ਵੱਧ ਮੈਂਬਰ ਭਾਜਪਾ ਖੋ ਕੇ ਲੈ ਗਈ, ਹੁਣ ਉਹਨਾਂ ਦੇ ਪਾਰਲੀਮੈਂਟ ਮੈਂਬਰ ਵੀ ਖੋਣ ਲੱਗੇ ਆ। ਚੋਣ ਕਮਿਸ਼ਨ ਨੂੰ ਵਰਤ ਕੇ ਅਦਾਲਤੀ ਪ੍ਰਕਿਰਿਆ ਦਾ ਫਾਇਦਾ ਲੈ ਕੇ ਅਸਲੀ ਸ਼ਿਵ ਸੈਨਾ ਜਿਹੜੀ ਆ ਉਹ ਏਕਨਾਥ ਸ਼ਿੰਦੇ ਦੀ ਪ੍ਰਵਾਨ ਕਰਵਾਈ ਜਾ ਚੁੱਕੀ, ਉਧਵ ਠਾਕਰੇ ਦਾ ਆਪਣੀ ਸ਼ਿਵ ਸੈਨਾ ਨਾਲ UBT ਯਾਨੀ ਸ਼ਿਵ ਸੈਨਾ ਉਧਵ ਭਾਈ ਠਾਕਰੇ ਲਿਖਣਾ ਪੈਂਦਾ। ਅੱਗੋਂ ਵੀ ਸੱਟਾਂ ਦੀ ਪ੍ਰਕਿਰਿਆ ਖਤਮ ਨਹੀਂ ਹੋਈ, ਅਜੇ ਕਾਫੀ ਦੇਰ ਤੱਕ ਚੱਲ ਸਕਦੀ ਹੈ ਤੇ ਇਸ ਪਾਰਟੀ ਨੂੰ ਪੂਰੀ ਤਰ੍ਹਾਂ ਰੋਲਣ ਵਾਸਤੇ ਭਾਜਪਾ ਯਤਨ ਕਰ ਸਕਦੀ ਹੈ।
2: ਮਨੂ ਸਾਹਿਬ ਹੁਣ ਗੱਲ ਅਯੋਧਿਆ ਰਾਮ ਮੰਦਿਰ ਚੋਰੀ ਮਾਮਲੇ ਦੀ ਕਰਨੀ ਹੈ। ਇਸ ਮਾਮਲੇ ਦੇ ਵਿੱਚ SIT ਬਣਾਈ ਗਈ, ਜਾਂਚ ਚੱਲ ਰਹੀ ਹੈ ਤੇ ਸਭ ਦੇ ਵਿਚਾਲੇ ਹੁਣ ਹੈਰਾਨੀਜਨਕ ਖੁਲਾਸੇ ਵੀ ਹੋ ਰਹੇ ਨੇ। ਕੀ ਨੇ ਜੀ ਇਹ ਖੁਲਾਸੇ?
3: ਕੁਲਦੀਪ ਜੀ, ਅਸੀਂ ਕੱਲ ਦੱਸਿਆ ਸੀ ਦਰਸ਼ਕਾਂ ਨੂੰ ਕਿ ਉੱਥੇ 1250 ਸੋਨੇ ਦੀਆਂ ਸ਼ਿਲਾ ਚੋਰੀ ਹੋ ਗਈਆਂ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਸਿਲ ਪੱਥਰ, ਇਹਨਾਂ ਨੂੰ ਕਹਿੰਦੇ ਸ਼ਿਲਾਨਿਆਸ ਕੀਤਾ ਯਾਨੀ ਨੀਂਹ ਪੱਥਰ ਰੱਖਿਆ। ਉਹ ਜਿਹੜੀ ਸ਼ਿਲਾ ਹੁੰਦੀ ਹੈ ਯਾਨੀ ਇੱਟ ਹੁੰਦੀ ਹੈ, ਇੱਕ ਨਹੀਂ ਦੋ ਨਹੀਂ 1250 ਇੱਟਾਂ ਸੋਨੇ ਦੀਆਂ ਚੋਰੀ ਹੋ ਗਈਆਂ। ਉਹ ਇੱਟ ਪਾਈਆ ਦੀ ਸੀ, ਅੱਧੇ ਕਿਲੋ ਦੀ ਕਿ ਕਿਲੋ ਦੀ ਇਹ ਅਜੇ ਕਿਸੇ ਨੂੰ ਨਹੀਂ ਪਤਾ, ਬਾਹਰ ਸਾਰੀ ਗੱਲ ਨਹੀਂ ਆ ਸਕੀ, ਪਰ ਇਹ ਚੋਰੀ 2100 ਕਰੋੜ ਦੀ ਹੈ, ਸ਼ਾਇਦ 1000 ਕਰੋੜ ਤੋਂ ਵੱਧ ਦੀ ਹੋ ਜੇ। ਉਦੋਂ ਬਾਅਦ ਹੁਣ ਪੜਤਾਲ ਚੱਲਣ ਲੱਗੀ ਹੈ, ਇਹ ਵੀ ਪਤਾ ਲੱਗਾ ਕਿ ਜਿਹੜੇ ਬਿਲਕੁਲ ਨਿਕੰਮੇ ਬੰਦੇ ਸੀ, ਕੱਖ ਉਹਨਾਂ ਦੇ ਪੱਲੇ ਨਹੀਂ ਸੀ, ਉਹ ਵੱਡੀਆਂ ਵੱਡੀਆਂ ਕੋਠੀਆਂ ਦੇ ਮਾਲਕ ਬਣ ਗਏ ਤੇ ਉਹਨਾਂ ਦੇ ਘਰ ਜਾ ਕੇ ਜੋ ਰੇਡ ਕੀਤੇ ਗਏ ਤੇ ਸੋਨਾ ਚਾਂਦੀ ਉਹਨਾਂ ਤੋਂ ਫੜਿਆ ਗਿਆ, ਜਿਹੜਾ ਮੰਦਿਰ ਚੋਂ ਚੋਰੀ ਕਰਕੇ ਬੋਰੀਆਂ ਭਰ ਭਰ ਕੇ ਲਿਆਂਦਾ ਸੀ। ਇੱਕ ਜਣੇ ਦੇ ਕੋਲੋਂ 80-85 ਲੱਖ ਰੁਪਈਏ ਬਾਹਰ ਗਾਂ ਦੇ ਗੋਹੇ ਦੇ ਵਿੱਚੋਂ, ਗੋਬਰ ਦੇ ਢੇਰ ਵਿੱਚੋਂ ਦੱਬੇ ਫੜੇ ਗਏ। ਹੁਣ ਜਿਹਦੇ ਘਰੋਂ ਇੰਨਾ ਪੈਸਾ ਫੜਿਆ ਗਿਆ, ਉਹਦੀ ਘਰ ਵਾਲੇ ਕਹਿੰਦੇ ਸਾਨੂੰ ਤਾਂ ਜੀ ਬਦਨਾਮ ਕੀਤਾ ਜਾ ਰਿਹਾ, ਅਸੀਂ ਰਾਮ ਦੇ ਭਗਤ। ਜਿਹੜੇ ਬੰਦੇ ਇਹਦੇ ਟਰੱਸਟ ਵਿੱਚ ਨੇ, ਪ੍ਰਬੰਧਕਾਂ ਵਿੱਚ ਨੇ, ਉਹਨਾਂ 'ਚ 3-4 ਤਾਂ ਕੇਂਦਰ ਸਰਕਾਰ ਵੱਲੋਂ ਵੱਡੇ ਸਰਕਾਰੀ ਅਫਸਰ, ਇੱਕ ਅਫਸਰ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਰਿਟਾਇਰ ਹੋ ਗਿਆ ਸੀ, ਉਹਨੂੰ ਮੋਦੀ ਸਾਹਿਬ ਨੇ ਆ ਕੇ ਦੁਬਾਰਾ ਆਪਣੇ ਨਾਲ ਲਾ ਲਿਆ ਸੀ, ਫਿਰ ਉਹਨੂੰ ਵੀ ਲਿਆ ਕੇ ਟਰੱਸਟ ਵਿੱਚ ਪਾਇਆ। ਏਡੇ ਏਡੇ ਵੱਡੇ ਅਫਸਰ ਨੇ, ਮਹੰਤ ਨੇ, ਸੰਤ ਨੇ, ਪਰ ਉਹਨੂੰ ਪਤਾ ਹੀ ਨਹੀਂ ਥੱਲੇ ਕੀ ਹੋਈ ਜਾ ਰਿਹਾ। ਕਮਾਲ ਦੀ ਗੱਲ ਵੇਖੋ, 11 ਮਹੀਨਿਆਂ ਦਾ ਲੇਖਾ ਜਾ ਕੇ SIT ਨੇ ਫੋੜਿਆ ਤੇ ਹਿੰਦੀ ਦੇ ਅਖਬਾਰ ਇੱਕ ਨੇ ਉਹ ਸਾਰਾ ਕੁਝ ਆਪਣੀ ਸਾਈਟ ਤੇ ਚਾੜਤਾ। ਕਹਿੰਦੇ 11 ਮਹੀਨਿਆਂ ਦੇ ਵਿੱਚ 16 ਕਰੋੜ ਲੋਕ ਉੱਥੇ ਆਏ ਆ, ਤੇ ਜਿਹੜਾ 11 ਮਹੀਨਿਆਂ ਦਾ ਚੜਾਵਾ ਉਹ ਕਿੰਨਾ ਬਣਦਾ? 83 ਕਰੋੜ। ਇਹਦਾ ਮਤਲਬ ਇਹ ਹੈ ਕਿ ਜਿਹੜੇ ਉੱਥੇ ਆਏ, ਜੇ 16 ਕਰੋੜ ਬੰਦੇ 1-1 ਰੁਪਈਆ ਚੜਾਉਣ ਤੇ 16 ਕਰੋੜ ਰੁਪਈਏ ਚੜ੍ਹਦੇ ਆ, ਜੇ ਉਹ 5-5 ਰੁਪਈਏ ਚੜਾਉਣ ਤੇ 16-5 80 ਕਰੋੜ ਚੜ੍ਹਦੇ ਆ, ਉੱਥੇ ਸਿਰਫ 83 ਕਰੋੜ ਚੜ੍ਹੇ। ਇਹ ਮੈਂ ਸ਼ਰਧਾਲੂ ਉੱਥੇ ਇੰਨੇ ਕੰਜੂਸ ਆਉਂਦੇ ਸੀ, ਬਿਲਕੁਲ ਨਹੀਂ ਹੋ ਸਕਦਾ। ਜਿਹੜੇ ਲੋਕ ਦੂਰ ਦੂਰ ਤੋਂ ਸ਼ਰਧਾ ਭੇਟ ਕਰਨ ਵਾਸਤੇ ਜਾਂਦੇ ਆ, ਗਰੀਬ ਤੋਂ ਗਰੀਬ, ਮਾੜੇ ਤੋਂ ਮਾੜਾ ਬੰਦਾ ਵੀ ਗਲੀ ਮਹੱਲੇ ਦੇ ਆਪਣੇ ਮੰਦਿਰ ਵਿੱਚ ਵੀ ਜਾ ਕੇ 10 ਰੁਪਏ ਚੜਾ ਦਿੰਦਾ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: This is 92.7 FM CKJS।
7: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਭਟਕਣ ਨਾ ਦਿਓ।
3: ਉੱਥੇ ਜਾ ਕੇ 100 ਤੋਂ ਘੱਟ ਕੌਣ ਚੜਾਉਂਦਾ ਹੋਵੇਗਾ? ਤੇ ਇਹੋ ਜਿਹੇ ਸ਼ਰਧਾਲੂ ਵੀ ਆਏ ਹੋਣਗੇ ਜਿਨ੍ਹਾਂ ਨੇ 1000 ਚੜਾਇਆ ਹੋਵੇਗਾ, ਇਹੋ ਜਿਹੇ ਵੀ ਆਏ ਹੋਣਗੇ ਜਿਨ੍ਹਾਂ ਨੇ 1,00,000 ਚੜਾਇਆ ਹੋਵੇਗਾ। ਤੇ ਇਹਨਾਂ ਨੇ ਜਿਹੜੀ ਐਵਰੇਜ ਕੱਢੀ, 16 ਕਰੋੜ ਸ਼ਰਧਾਲੂ ਆਏ ਅਤੇ 83 ਕਰੋੜ ਚੜਾਵਾ ਹੋਇਆ, ਇਹਦਾ ਮਤਲਬ 5 ਰੁਪਏ ਦੀ ਐਵਰੇਜ ਆ। ਸ਼ਰਧਾਲੂਆਂ ਨੇ ਪੈਸਾ ਹੀ ਨਹੀਂ ਉੱਥੇ ਚੜਾਇਆ, ਬਾਕੀ ਪੈਸੇ ਕਿੱਥੇ ਗਏ? ਉਹਦਾ ਰੌਲਾ ਪੈ ਰਿਹਾ। ਦੂਜੀ ਗੱਲ, ਜਿਹੜਾ ਖਰਚਾ ਕੀਤਾ ਜਾ ਰਿਹਾ ਉਹ ਅੰਨੇਵਾਹ। ਮਾਰਚ ਵਿੱਚ ਇੱਕ ਸਮਾਗਮ ਕੀਤਾ ਗਿਆ, ਉਹਦੇ ਵਿੱਚ 6,000 ਲੋਕ ਕੁੱਲ ਹਾਜ਼ਰੀ ਸੀ। 6,000 ਲੋਕਾਂ ਦੇ ਉੱਤੇ 10.25 ਕਰੋੜ ਰੁਪਇਆ ਖਰਚ ਕਰ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਕਿ ਇੱਕ ਇੱਕ ਬੰਦੇ ਵਾਸਤੇ 16-17,000 ਰੁਪਏ ਜਿਹੜੇ ਖਰਚ ਕੀਤੇ ਗਏ। ਇੰਨਾ ਪੈਸਾ ਇਹ ਖਰਚ ਕਿੱਦਾਂ ਹੋ ਸਕਦਾ? ਦੋਵੇਂ ਪਾਸੋਂ, ਇੱਕ ਪਾਸੇ ਤੋਂ ਚੜਾਵਾ ਜਿਹੜਾ ਉਹਨੂੰ ਸਨ ਲਾਈ ਗਏ ਕੈਸ਼ ਦੇ ਵਿੱਚ ਵੀ, ਤੇ ਜਿਹੜਾ ਸੋਨਾ ਆਇਆ ਉਹ ਵੀ ਚੋਰੀ ਕਰਕੇ ਆਪਣੇ ਘਰੋਂ ਲੈ ਗਏ। ਦੂਸਰੇ ਪਾਸੇ ਖਰਚੇ ਵੱਧ ਵਿਖਾਏ ਗਏ। ਤੀਸਰਾ ਪਾਸਾ ਇਹ ਹੈ ਕਿ ਟਰੱਸਟ ਨਾਲ ਜੁੜੇ ਲੋਕ ਜਿਹੜੇ ਕਰਿੰਦੇ ਨੇ, ਜਿਨ੍ਹਾਂ ਦੀ ਪਰਸੋਂ ਤੱਕ ਬਹੁਤ ਉੱਚੀ ਇੱਜ਼ਤ ਸੀ, ਉਹਨਾਂ ਨੂੰ ਨੁਕਰੇ ਬਿਠਾ ਕੇ ਪੁੱਛਗਿੱਛ ਹੁੰਦੀ ਪਈ ਆ। ਕਿਸੇ ਨੇ 1 ਕਰੋੜ ਦੀ ਜ਼ਮੀਨ ਖਰੀਦੀ ਤੇ 12 ਕਰੋੜ ਦੀ ਟਰੱਸਟ ਨੂੰ ਵੇਚ ਦਿੱਤੀ। ਰਾਤੋ ਰਾਤ ਜ਼ਮੀਨਾਂ ਦੀਆਂ ਕੀਮਤਾਂ ਕਿੱਦਾਂ ਚੜ ਗਈਆਂ? ਇਹਦਾ ਮਤਲਬ ਰਾਮ ਭਗਵਾਨ ਦੇ ਘਰ ਨੂੰ ਵੀ ਸੰਨ ਲੱਗੀ, ਤੇ ਇਹੋ ਜਿਹੇ ਥਾਂ ਤੇ ਸੰਨ ਬਾਹਰਲਾ ਬੰਦਾ ਨਹੀਂ ਲਾ ਸਕਦਾ। ਇੱਥੇ ਸਿਰਫ ਅੰਦਰ ਬੈਠੇ ਜਿਹੜੇ ਆ ਉਹਨਾਂ ਦੇ ਮਨ ਵਿੱਚ ਪਾਪ ਆ ਗਿਆ। ਦੇਖੋ, ਇੱਕ ਕਰਿੰਦੇ ਦਾ ਭਤੀਜਾ ਖਾਲੀ ਬੋਰੀ ਲੈ ਕੇ ਜਾਂਦਾ ਸੀ, ਵਧੀਆ ਕਿਸਮ ਦੀ, ਉੱਥੋਂ ਸੀਲ ਕਰਕੇ ਲਿਆਉਂਦਾ ਸੀ। ਪਤਾ ਲੱਗਾ ਜਿੰਨੇ ਲੋਕ ਜੇਵਰ ਉੱਥੇ ਗਹਿਣੇ ਵਗੈਰਾ ਚੜਾ ਦਿੰਦੇ ਸੀ, ਉਹ ਸਾਰੇ ਬੋਰੀਆਂ 'ਚ ਭਰ ਭਰ ਕੇ ਇਹਨਾਂ ਲੋਕਾਂ ਦੇ ਘਰਾਂ ਨੂੰ ਜਾਂਦੇ ਰਹੇ। ਅਸੀਂ ਅੰਗਰੇਜ਼ੀ 'ਚ ਸੁਣਿਆ ਸੀ, ਨੀਅਰ ਦਾ ਚਰਚ ਅਵੇ ਫਰਮ ਗਾਡ। ਬੜੇ ਲੋਕ ਹੈ ਜਿਹੜੇ ਧਰਮ ਸਥਾਨ ਦੇ ਨੇੜੇ ਹੁੰਦੇ ਪਰ ਧਰਮ ਤੋਂ ਦੂਰ ਹੁੰਦੇ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਇੱਦਾਂ ਦੇ ਕੁਛ ਲੋਕ ਲੱਗਦਾ ਕਿ ਰਾਮ ਭਗਵਾਨ ਦੇ ਮੰਦਿਰ ਨਾਲ ਵੀ ਆਣ ਜੁੜੇ ਉਸ ਪ੍ਰਬੰਧ 'ਚ ਵੜ ਗਏ ਆ। ਸਾਰੇ ਲੋਕਾਂ ਨੂੰ ਮੈਂ ਅੱਜ ਵੀ ਮਾੜੇ ਨਹੀਂ ਕਹਿੰਦਾ, ਪਰ ਉਹਨਾਂ 'ਚ ਕੁਝ ਮਾੜੇ ਆਣ ਵੜੇ ਆ ਜਿਹੜੇ ਇਹ ਕੰਮ ਕਰ ਰਹੇ।
2: ਪੰਨੂ ਸਾਹਿਬ, 2 ਦਿਨ ਪਹਿਲਾਂ ਜੇ ਖਬਰ ਆਈ ਸੀ ਕਿ ਇਰਾਨ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤਾ ਹੋ ਗਿਆ, ਪਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਇਰਾਨ ਦੇ ਨਾਲ ਡੀਲ ਅਜੇ ਫਾਈਨਲ ਨਹੀਂ ਹੋਈ ਹੈ, ਜੇ ਡੀਲ ਪਸੰਦ ਨਾ ਆਈ ਫਿਰ ਤੋਂ ਬੰਬ ਸੁੱਟਾਂਗੇ। ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜੀ?
3: ਬੰਬ ਉਹਨੇ ਪਤਾ ਨਹੀਂ ਕਿੱਦਾਂ ਦੇ ਸੁੱਟਣੇ ਆ, ਇੱਕ ਤੇ ਬੰਬ ਵਰਗਾ ਬਿਆਨ ਹੀ ਉਹਨੇ ਸੁੱਟਤਾ। ਐਡੀ ਵੱਡੀ ਗੱਲ ਆਖਣੇ ਤੇ ਉੱਤੇ ਬੰਬ ਸੁੱਟਾਂਗੇ, ਬਾਕੀ ਕਸਰ ਕੀ ਰਹਿ ਗਈ? ਇੱਦਾਂ ਦੀਆਂ ਗੱਲਾਂ ਇਹ ਅਮਰੀਕਾ ਵਾਲਿਆਂ ਦਾ, ਦੁਨੀਆਂ ਦੇ ਆਪਣੇ ਆਪ ਜਿਹੜੇ ਸੁਪਰ ਪਾਵਰ ਕਹਿੰਦੇ ਉਹਨਾਂ ਦਾ ਮੁਖੀ ਇਹ ਗੱਲ ਕੱਢਣ ਲੱਗ ਗਿਆ ਮੂੰਹ ਚੋਂ, ਅੱਗਾ ਪਿੱਛਾ ਨਹੀਂ ਮੇਦਾ। ਹੁਣ ਕੱਲ ਉੱਥੇ ਫਰਾਂਸ ਗਿਆ ਤੇ ਉਹਨਾਂ ਦੇ ਰਾਸ਼ਟਰਪਤੀ ਨਾਲ ਘੁੱਟ ਘੁੱਟ ਕੇ ਹੱਥ ਮਿਲਾਈ ਜਾਂਦਾ ਤੇ ਹੱਥੀ ਲਾਈ ਜਾਂਦਾ। ਤੇ ਜਦੋਂ ਇਰਾਨ ਦੀ ਜੰਗ ਸ਼ੁਰੂ ਹੋਈ ਸੀ ਤੇ ਫਰਾਂਸ ਵਾਲਿਆਂ ਨੇ ਆਖਿਆ ਸੀ ਇਸ ਜੰਗ 'ਚ ਨਹੀਂ ਸ਼ਾਮਿਲ ਹੋਣਾ, ਇਹ ਅਮਰੀਕਾ ਗਲਤ ਜੰਗ ਲੜਦਾ। ਇਸੇ ਡੋਨਲਡ ਟਰੰਪ ਨੇ ਆਖਿਆ ਸੀ ਮੈਂ ਫਿਰ ਵੇਖੂੰਗਾ। ਫਰਾਂਸ ਦਾ ਰਾਸ਼ਟਰਪਤੀ ਇਮੈਨੁਅਲ ਮੈਕਰਾਂ ਕਿੰਨੇ ਕੁ ਦਿਨ ਉਹਦੇ ਤੇ ਰਹਿੰਦਾ, ਮੈਂ ਉਹਦੇ ਤੇ ਨਹੀਂ ਰਹਿੰਦਾ, ਰਾਸ਼ਟਰਪਤੀ ਨਹੀਂ ਰਹਿੰਦਾ, ਹੁਣ ਉਸੇ ਕੋਲ ਜਾ ਕੇ ਬਹਿ ਗਿਆ। ਇਹਦਾ ਕੋਈ ਪਤਾ ਹੀ ਨਹੀਂ ਲੱਗਦਾ। ਫਿਰ ਉਹ ਇਸਰਾਇਲ ਵਾਲੇ ਨੂੰ ਕਦੇ ਕਹਿੰਦਾ ਮੇਰਾ ਬਹੁਤ ਨੇੜਲਾ ਮਿੱਤਰ ਹੈ, ਕਦੇ ਕਹਿੰਦਾ ਜਿਹਨੇ ਮੇਰੇ ਆਖੇ ਸਮਝੌਤਾ ਨਾ ਕੀਤਾ ਤੇ ਭੁਗਤੂਗਾ, ਉਹਨੂੰ ਧਮਕੀਆਂ ਦੇਣ ਲੱਗ ਪੈਂਦਾ। ਹੁਣ ਅਮਰੀਕਾ 'ਚੋਂ ਇਹ ਖਬਰ ਆਈ ਹੈ ਕਿ ਉਹਨਾਂ ਦੀ ਆਪਣੀ ਕੇਂਦਰੀ ਖੁਫੀਆ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਇਸ ਲੜਾਈ 'ਚ ਅਮਰੀਕਾ ਦਾ ਨੁਕਸਾਨ ਬਹੁਤ ਹੋਇਆ, ਸਾਨੂੰ ਖਰਚੇ ਦੇ ਪੱਖੋਂ, ਆਰਥਿਕ ਪੱਖੋਂ ਬਹੁਤ ਵੱਡੀ ਸੱਟ ਵੱਜੀ ਹੈ। ਤੇ ਦੂਸਰਾ ਪੱਖ ਇਹਦਾ ਇਹ ਹੈ ਕਿ ਇਸ ਲੜਾਈ ਦੌਰਾਨ ਇਰਾਨ ਇੰਨਾ ਮਜ਼ਬੂਤ ਹੋ ਗਿਆ। ਇੱਕ ਤੇ ਉਹਨੇ ਇਹ ਜਿਹੜੇ ਆ ਕੀਤਾ ਕਿ ਅਮਰੀਕਾ ਦੇ ਇੰਨੇ ਜਹਾਜ਼ ਡੇਗ ਦਿੱਤੇ ਆ ਸੱਠਾਂ ਦੇ ਨੇੜੇ ਤੇੜੇ, ਇਹਦੇ ਨਾਲ ਉਹਦੀ ਚੜ੍ਹਤ। ਦੂਸਰਾ, ਸਾਰੀ ਦੁਨੀਆਂ 'ਚ ਇੱਕ ਕਮਜ਼ੋਰ ਦੇਸ਼ ਅਮਰੀਕਾ ਵਰਗੇ ਦੇਸ਼ ਨੂੰ ਵੱਟੋ ਵੱਟ ਪਾਈ ਫਿਰਦਾ, ਇਹਨੀ ਸਿਆਮ ਦਾ ਲੜਾਈ ਲੜ ਰਿਹਾ। ਇਹਨੂੰ ਇਹ ਸਮਝਣਾ ਚਾਹੀਦਾ ਅਗਲੇ ਪਾਸੇ ਇਰਾਨ ਵਾਲੇ ਇਸ ਵੇਲੇ ਡੂ ਔਰ ਡਾਈ ਦੀ ਖੇਡ ਖੇਡਦੇ ਪਏ। ਉਹਨਾਂ ਨੂੰ ਪਤਾ ਜਾਂ ਲੜਨਾ ਪਊ ਜਾਂ ਬੈਠੇ ਹੱਥ ਜੋੜ ਕੇ ਮਰਨਾ ਪਊ, ਦੋਵਾਂ 'ਚ ਕੀ ਕਰਨਾ। ਉਹ ਆਪਣੀ ਲੜਾਈ ਲੜਦੇ ਪਏ, ਕਿਸੇ ਨੂੰ ਵੀ ਇਸ ਹੱਦ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ ਕਿ ਉਹਦੇ ਕੋਲ ਹੋਰ ਕੋਈ ਰਾਹ ਨਾ ਰਹਿ ਜੇ। ਹੁਣ ਵੀ ਇਹ ਜਿੱਦਾਂ ਦੀ ਬਿਆਨਬਾਜ਼ੀ ਕਰੀ ਜਾਂਦਾ, ਬਿਆਨਬਾਜ਼ੀ ਸਾਊ ਨਹੀਂ ਗੀ। ਅਮਨ ਵਾਲੇ ਪਾਸੇ ਨੂੰ ਮੂੰਹ ਕਰਨਾ ਚਾਹੀਦਾ, ਇਹੋ ਜਿਹੀ ਬਿਆਨਬਾਜ਼ੀ ਤੋਂ ਤੋਬਾ ਕਰਨੀ ਚਾਹੀਦੀ।
2: ਪੰਨੂ ਸਾਹਿਬ, ਅਗਲੀ ਖਬਰ ਵੀ ਅਮਰੀਕਾ ਦੇ ਨਾਲ ਹੀ ਸੰਬੰਧਿਤ ਹੈ।
6: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
2: ਐਮਐਲਏ ਹੋਸਟਲ ਦੇ ਫਰਨੀਚਰ ਦੀ ਅਮਰੀਕਾ ਦੇ ਵਿੱਚ ਨਿਲਾਮੀ ਜਿਹੜੀ ਹੋਈ ਉਸ ਦੀ ਹੁਣ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ। ਇਹ ਮਾਮਲਾ ਕੀ ਹੈ ਜੀ ਪੂਰਾ?
3: ਦੇਖੋ, ਹੈਰੀਟੇਜ ਫਰਨੀਚਰ ਸੀ, ਐਮਐਲਏ ਹੋਸਟਲ ਵਿੱਚ ਵੀ ਸੀ, ਹੋਰ ਥਾਵਾਂ ਦੇ ਉੱਤੇ ਵੀ ਸੀ। ਉਹ ਸਾਰੇ ਦਾ ਸਾਰਾ ਫਰਨੀਚਰ ਜਿਹੜਾ ਚੋਰੀ ਨਹੀਂ ਹੋਇਆ, ਉਹ 'ਚੋਂ ਕੁਝ ਹਿੱਸੇ ਹੌਲੀ ਹੌਲੀ ਹੌਲੀ ਹੌਲੀ ਚੋਰੀ ਹੁੰਦੇ ਨੇ। ਪਿੱਛੇ ਜੇ ਉਹਦੇ ਵਿੱਚੋਂ ਕੁਝ ਫਰਨੀਚਰ ਉੱਥੇ ਜਾ ਕੇ, ਖਾਸ ਕਰਕੇ ਕੁਰਸੀਆਂ ਜਿਨ੍ਹਾਂ ਦੇ ਉੱਤੇ ਹੈਰੀਟੇਜ ਦਾ ਉਸ ਵਕਤ ਦੇ ਬਿੱਲੇ ਲੱਗੇ ਆ ਜਦੋਂ ਖਰੀਦਿਆ ਗਿਆ, ਉਹ ਕੁਰਸੀਆਂ ਜਾ ਕੇ ਅਮਰੀਕਾ 'ਚ ਨਿਲਾਮ ਹੋਈਆਂ $72,700 ਦੀਆਂ। ਇਹਦਾ ਮਤਲਬ ਕਿ 69 ਲੱਖ ਯਾਨੀ 60 ਲੱਖ ਰੁਪਈਏ ਦੇ ਨੇੜੇ ਤੇੜੇ ਵਿਕੀਆਂ। ਰੌਲਾ ਪੈ ਗਿਆ। ਇਹਦੇ ਤੋਂ ਪਹਿਲਾਂ ਕੁਝ ਹੋਰ ਸਮਾਨ ਜਾ ਕੇ ਫਰਾਂਸ ਵਿੱਚ ਵਿਕਿਆ ਨਿਲਾਮੀ 'ਚ, ਉੱਥੇ ਵੀ ਜਿਹੜਾ 4-5 ਕਰੋੜ ਦਾ ਵਿਕ ਗਿਆ। ਜਦੋਂ 4-5 ਕਰੋੜ ਦਾ ਉੱਥੇ ਵਿਕਿਆ, ਰੌਲਾ ਉਦੋਂ ਵੀ ਪਿਆ ਸੀ। ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜਦੋਂ ਇਨਕੁਆਇਰੀ ਮਾਰਕ ਕੀਤੀ ਤੇ ਪਤਾ ਲੱਗਾ ਕਿ ਇਹ ਫਰਨੀਚਰ 2002 ਤੱਕ ਸਾਡਾ ਐਮਐਲਏ ਹੋਸਟਲ, ਬਾਕੀ ਸਾਰੇ ਪ੍ਰਬੰਧ ਚੰਡੀਗੜ੍ਹ ਯੂਟੀ ਵਾਲੇ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਇਹਨਾਂ ਦੀ ਟੀਮ ਸੰਭਾਲਦੀ ਸੀ। ਉਦੋਂ ਬਾਅਦ ਇਹਨਾਂ ਕੀ ਕੀਤਾ ਕੀ ਨਹੀਂ ਕੀਤਾ ਪਤਾ ਨਹੀਂ, ਫਿਰ ਚੋਰੀ ਹੋਣੀ ਸ਼ੁਰੂ ਹੋ ਗਈ। ਕਹਿੰਦੇ ਜੀ ਪੁਲਿਸ ਕੋਲ ਵੀ ਕੇਸ ਗਿਆ ਸੀ, ਪੁਲਿਸ ਨੇ ਬੰਦੇ ਵੀ ਫੜੇ ਤੇ ਪੈਰਵੀ ਨਹੀਂ ਕੀਤੀ, ਅਦਾਲਤ ਤੋਂ ਛੁੱਟ ਗਏ। ਹੁਣ ਇਹਦੀ ਪੜਤਾਲ ਜਿਹੜੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼ੁਰੂ ਕਰਾਈ ਹੈ, ਅਸੀਂ ਆਸ ਰੱਖੀਏ ਕਿ ਕਿਸੇ ਨਾ ਕਿਸੇ ਸਿਰੇ ਜ਼ਰੂਰ ਲੱਗੂਗੀ, ਅੱਗੋਂ ਪਤਾ ਕੋਈ ਨਹੀਂ।
2: ਪੰਨੂ ਸਾਹਿਬ, ਅਗਲੀ ਖਬਰ ਲੈਣੀ ਹੈ ਜੀ। ਚੰਡੀਗੜ੍ਹ ਦੇ ਟੂਰਿਸਟ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ 20,000 ਰੁਪਏ ਦਾ ਜੁਰਮਾਨਾ ਲੱਗਿਆ ਤੇ ਉੱਥੋਂ ਲਗਾਤਾਰ ਸ਼ਿਕਾਇਤਾਂ ਵੀ ਆ ਰਹੀਆਂ ਨੇ ਕਿ ਟੂਰਿਸਟ ਤੰਗ ਪਰੇਸ਼ਾਨ ਕਰ ਰਹੇ ਨੇ। ਇਹ ਮਾਮਲਾ ਕੀ ਹੈ ਜੀ?
3: ਸਾਡੇ ਲੋਕ ਟੂਰਿਜ਼ਮ ਵਾਸਤੇ ਜਦੋਂ ਜਾਂਦੇ, ਸੈਰ ਸਪਾਟੇ ਵਾਸਤੇ ਠੀਕ ਹੈ, ਖੁਸ਼ੀ ਦਾ ਮਾਹੌਲ ਹੁੰਦਾ, ਕੁਝ ਨਾ ਕੁਝ ਬੰਦਾ ਚਾਬੜ ਵੀ ਜਾਂਦਾ, ਪਰ ਨਿਯਮਾਂ ਨੂੰ ਤੇ ਫਿਰ ਵੀ ਪਾਲਣਾ ਚਾਹੀਦਾ। ਕੁਝ ਲੋਕ ਛੱਤਾਂ ਤੇ ਚੜ੍ਹ ਕੇ ਤੇ ਇਸ ਤਰ੍ਹਾਂ ਉਛਲ ਉਛਲ ਕੇ ਤੁਹਾਨੂੰ ਡਰਾਮੇਬਾਜ਼ੀ ਕਰਦੇ ਆ ਕਿ ਲੋਕਾਂ ਦੀਆਂ ਧੀਆਂ ਭੈਣਾਂ ਦਾ ਵੀ ਖਿਆਲ ਨਹੀਂ ਕਰਦੇ। ਹਰ ਤੀਜੇ ਚੌਥੇ ਦਿਨ ਕਦੇ ਗੁੜਗਾਓਂ ਦੇ ਵਿੱਚੋਂ ਦਿੱਲੀ ਦੇ ਲਾਗੇ ਸ਼ਿਕਾਇਤਾਂ ਆਉਂਦੀਆਂ, ਕਦੇ ਕਿਤੇ। ਅੱਜ ਸਵੇਰੇ ਮੈਂ ਚੰਡੀਗੜ੍ਹ ਤੋਂ ਆਇਆ ਤੇ ਕੁਰਾਲੀ ਦੇ ਬਾਈਪਾਸ ਦੇ ਉੱਤੇ ਕਾਲੀਆਂ ਲਕੀਰਾਂ, ਇੱਕ ਇੱਕ ਥਾਂ ਤੇ 5-5-6-6 ਗੱਡੀਆਂ ਘੇਰੇ ਘੇਰੇ 20 ਫੁੱਟ ਦੇ ਵਿੱਚ ਉਹਨੇ ਥਾਂ ਤੇ ਗੱਡੀਆਂ ਜਿਹੜੀਆਂ ਘੁੰਮਦੀਆਂ ਰਹੀਆਂ। ਉਹ ਸਾਫ਼ ਦਿਸਦਾ ਕਿ ਰਾਤ ਨੂੰ ਸਟੰਟਬਾਜ਼ੀ ਉੱਥੇ ਹੁੰਦੀ ਹੈ। ਕੌਣ ਕਰਦਾ? ਹਾਈਵੇ ਪੈਟਰੋਲਿੰਗ ਵਾਲੇ ਕਿੱਥੇ ਨੇ? ਇੱਥੇ ਜਿਹੜਾ ਮਨਾਲੀ ਦੇ ਵਿੱਚ ਗਿਆ ਹਿਮਾਚਲ 'ਚ, ਚੰਡੀਗੜ੍ਹ ਦਾ ਟੂਰਿਸਟ, ਉਹਨੂੰ ਦੱਸਿਆ ਗਿਆ ਜੀ ਮਾਲ ਰੋਡ ਦੇ ਉੱਤੇ ਪ੍ਰਾਈਵੇਟ ਗੱਡੀ ਨਹੀਂ ਜਾ ਸਕਦਾ, ਖਜਾਊ। ਟ੍ਰੈਫਿਕ ਪੁਲਿਸ ਦੀ ਕਾਂਸਟੇਬਲ ਕੁੜੀ ਰੋਕਦੀ ਰਹੀ, ਉਹ ਬਦਬਦੀ ਲੈ ਗਿਆ। ਅੱਗੋਂ ਫਿਰ ਉਹਨਾਂ ਗੱਡੀ ਘੇਰ ਲਈ, 20,000 ਰੁਪਏ ਚਲਾਨ ਕੀਤਾ। 2-3 ਥਾਵਾਂ ਤੋਂ ਇਹ ਖਬਰਾਂ ਆਈਆਂ ਕਿ ਨਿੱਕੀ ਨਿੱਕੀ ਗੱਲ ਤੇ ਗੱਡੀ ਪਾਰਕ ਕਰ ਤੋਂ ਸਾਡੇ ਪੰਜਾਬ ਵਾਲਿਆਂ ਨੇ ਜਾ ਕਿਰਪਾਨਾਂ ਕੱਢ ਲਈਆਂ, ਜਿਹੜਾ ਸਾਹਮਣੇ ਆ ਉਹਦੇ ਠੋਕਤੀਆਂ, ਮੁੜ ਕੇ ਭੱਜੇ, ਅਗਲੇ ਨਾਕੇ ਤੇ ਅਗਲਿਆਂ ਨੇ ਘੇਰ ਕੇ ਬਿਠਾ ਲਿਆ, ਹੁਣ ਅੰਦਰ ਦਿੱਤੇ ਪਏ। ਸਾਡੇ ਲੋਕਾਂ ਸੈਰ ਸਪਾਟੇ ਵਾਸਤੇ ਜਾਣਾ, ਖੁਸ਼ੀ ਮਨਾਉਣ ਵਾਸਤੇ ਜਾਣਾ, ਜਿਹੜਾ ਠੰਡੇ ਇਲਾਕੇ ਨੂੰ ਚੱਲਿਆ ਤੇ ਠੰਡੇ ਮਨ ਨਾਲ ਜਾਓ। ਆ ਜਿਹੜਾ ਚੜ੍ਹੇ ਘੋੜੇ ਸਵਾਰ ਜਾਣਾ ਤੇ ਹਰ ਇੱਕ ਦੇ ਗਲ ਪਈ ਜਾਣਾ ਤੇ ਨਿਯਮ ਕਾਨੂੰਨ ਤੋੜਨੇ, ਇਹਦੇ ਨਾਲ ਤੁਹਾਡੀ ਵੀ ਬੇਇੱਜ਼ਤੀ ਹੁੰਦੀ ਆ, ਤੁਹਾਡੇ ਆਪਣੇ ਰਾਜ ਦੀ ਵੀ ਹੁੰਦੀ ਆ, ਤੇ ਬਾਅਦ 'ਚ ਭੁਗਤਣਾ ਵੀ ਪੈਂਦਾ, ਜੁਰਮਾਨੇ ਦੇ ਤੌਰ 'ਤੇ ਵੀ ਤੇ ਜੇਲ੍ਹ ਵੀ ਜਾਣਾ ਪੈਂਦਾ। ਥੋੜ੍ਹਾ ਜਿਹਾ ਹੋਸ਼ ਕਾਇਮ ਰੱਖ ਕੇ ਜਾਣਾ ਚਾਹੀਦਾ, ਇਸ ਤਰ੍ਹਾਂ ਬਦਤਮੀਜ਼ੀ ਨਹੀਂ ਕਰਨੀ ਚਾਹੀਦੀ।
2: ਜੀ ਬਿਲਕੁਲ ਪੰਨੂ ਸਾਹਿਬ। ਪੰਨੂ ਸਾਹਿਬ, ਤੁਸੀਂ ਆਏ ਤੇ ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ।
3: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।

0: Listen to 92.7 FM CKJS on the iHeartRadio app.
1: Get the app for free in your app store now.
0: Search iHeartRadio.
2: Who will you meet today?
3: A curious monkey or a playful polar bear?
2: Maybe you'll meet a majestic tiger out for a swim.
3: You could even meet a T-Rex along a forested trail.
2: There's one place where you're sure to meet incredible animals. The Assiniboine Park Zoo.
3: Every visit is a chance to discover, connect, and make a memory together.
2: Looking for a summer adventure right here in Winnipeg?
3: You know what to do.
2: Meet me at the zoo.
3: Plan your visit now.
4: ਪ੍ਰਾਈਮ ਮਿਸ਼ਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ, ਬਹੁਤ ਜ਼ਬਰਦਸਤ ਮੀਂਹ ਨਹੀਂ ਪਿਆ ਜਿਹਦੇ ਕਰਕੇ ਆਪਾਂ ਕਹਿ ਦਈਏ ਵੀ ਜਲ ਥਲ ਹੋਇਆ। ਕਈ ਥਾਵਾਂ 'ਤੇ ਚਾਦਰ ਭਿਉਂਜਾ ਮੀਂਹ ਸੀ, ਕਈ ਥਾਵਾਂ ਦੇ ਉੱਤੇ ਇਸ ਤੋਂ ਥੋੜ੍ਹਾ ਜਿਹਾ ਵੱਧ ਸੀ। ਪਰ ਜੂਨ ਮਹੀਨੇ ਦੇ ਵਿੱਚ ਇੰਨਾ ਕੁ ਮੀਂਹ ਇੰਨੇ ਕੁ ਦਿਨਾਂ ਦੇ ਵਿੱਚ ਪੈ ਜਾਣਾ, ਇਸ ਦਿਨ ਦੇ ਵਿੱਚ ਪੈ ਜਾਣਾ, ਇਹ ਵੀ ਆਪਾਂ ਕੋਈ ਛੋਟੀ ਪ੍ਰਾਪਤੀ ਨਹੀਂ। ਕਹਿੰਦੇ ਲੰਘੇ ਕੱਲ ਫਰੀਦਕੋਟ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ। ਯਾਨੀ ਕਿ ਜਿਹੜੇ ਦਿਨਾਂ ਦੇ ਵਿੱਚ, ਜਿਹੜੇ ਮਹੀਨਿਆਂ ਦੇ ਵਿੱਚ 46-47 ਤਾਪਮਾਨ ਦੀ ਭਵਿੱਖਬਾਣੀ ਕੀਤੀ ਗਈ ਹੋਵੇ, ਉੱਥੇ 40-41 ਦੇ ਉੱਤੇ ਤਾਪਮਾਨ ਫਿਰਦਾ ਹੋਵੇ, ਇਹਦਾ ਮਤਲਬ ਇਹ ਆ ਕਿ ਬਹੁਤ ਘੱਟ ਹੀ ਆ। ਅਗਲੀ ਗੱਲ ਹੈ ਜੀ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਚੱਲਣ ਦੀ ਭਵਿੱਖਬਾਣੀ ਆ। ਕਈ ਥਾਵਾਂ 'ਤੇ ਝੱਖੜ ਝੁੱਲੇ ਦੀ ਆਸ ਆ ਅਤੇ ਕੁਝ ਥਾਵਾਂ ਦੇ ਉੱਤੇ ਹਲਕਾ ਫੁਲਕਾ ਮੀਂਹ ਵੀ ਪੈ ਜਾਣਾ, ਬਾਕੀ ਦੇਖਦੇ ਕੀ ਬਣਦਾ। ਪਰ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਬੜੀ ਮਹੱਤਵਪੂਰਨ ਆ, ਪੰਜਾਬ ਦੀ ਰਾਜਨੀਤੀ ਨੂੰ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਨ ਵਾਲੀ ਆ ਅਤੇ ਪੰਜਾਬ ਦੇ ਲੋਕਾਂ ਦੇ ਵਿੱਚ ਕਹਿ ਦਈਏ ਵੀ ਇੱਕ ਖਲਬਲੀ ਜੀ ਪੈਦਾ ਕਰਨ ਵਾਲੀ ਗੱਲ ਵੀ ਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਪਰਸੋਂ, ਆਪਾਂ ਜਾਣਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਤੋਂ ਕੁਝ ਕੁ ਵਿਚਾਰ ਸਾਂਝੇ ਕੀਤੇ, ਕੁਝ ਕੁ ਹੁਕਮ ਜਾਰੀ ਕੀਤੇ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਦਾ ਦੋਖੀ ਕਰਾਰ ਦਿੱਤਾ ਅਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਹੁਕਮ ਦੇ ਵਿੱਚ ਹੋਰ ਵੀ ਕਹੀਆਂ। 29 ਤਰੀਕ ਨੂੰ ਉਹਨਾਂ ਨੇ ਗੱਲ ਕਹੀ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਿੱਖ ਆਗੂ ਆ, ਜਿਹੜੇ ਸਿੱਖ MLA ਆ, ਮੰਤਰੀ ਆ, ਉਹ ਇੱਥੇ ਤਲਬ ਹੋਣਗੇ ਅਤੇ ਬਾਕੀ ਆਪਣਾ ਸਪਸ਼ਟੀਕਰਨ ਲਿਖਤੀ ਤੌਰ ਦੇ ਉੱਤੇ ਭੇਜਣਗੇ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਉਹ ਵੀਡੀਓ ਗੁਰੂਆਂ ਦੇ ਨਾਲ ਸੰਬੰਧਿਤ ਆ, ਉਹਦੇ ਵਿੱਚ ਮੁੱਖ ਮੰਤਰੀ ਹੀ ਆ, ਉਹ ਕੋਈ AI ਰਾਹੀਂ ਤਿਆਰ ਨਹੀਂ ਕੀਤੀ ਗਈ, ਉਸ ਵੀਡੀਓ ਦੇ ਵਿੱਚ ਕੋਈ ਕੱਟ ਵੱਟ ਨਹੀਂ ਕੀਤੀ ਗਈ, ਉਹ ਅਸਲ ਵੀਡੀਓ ਹੀ ਹੈ। ਇਹਦੇ ਨਾਲ ਭਾਵਨਾਵਾਂ ਦੇ ਉੱਤੇ ਬਹੁਤ ਵੱਡੀ ਸੱਟ ਵੱਜੀ ਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਸੂਰਵਾਰ ਕਹਿਤਾ, ਦੋਖੀ ਕਰਾਰ ਦਿੱਤਾ। ਹੁਣ ਉਸ ਤੋਂ ਅਗਲੀ ਗੱਲ ਹੈ ਜੀ, ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਸਰਕਾਰ ਨੂੰ ਦੋ ਲੈਬੋਰਟਰੀਆਂ ਸੁਝਾਉਣ ਵਾਸਤੇ ਕਹੀਆਂ ਸੀ ਵੀ ਤੁਸੀਂ ਆਪ ਦੱਸ ਦੋ ਲੈਬੋਰਟਰੀਆਂ ਵੀ ਅਸੀਂ ਉਹਨਾਂ ਦੇ ਵਿੱਚੋਂ ਇਹਨਾਂ ਵੀਡੀਓਜ਼ ਦੀ ਪੜਤਾਲ ਕਰਵਾ ਲਈਏ। ਪਰ ਪੰਜਾਬ ਦੀ ਸਰਕਾਰ ਨੇ ਇੱਕ ਵੀ ਲੈਬੋਰਟਰੀ ਬਾਰੇ ਨਹੀਂ ਦੱਸਿਆ, ਜਿਹਦੇ ਕਰਕੇ ਅਸੀਂ ਭਾਰਤ ਦੀ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਦੋ ਲੈਬੋਰਟਰੀਆਂ ਤੋਂ ਇਸ ਵੀਡੀਓ ਦੀ ਪੜਤਾਲ ਕਰਵਾਈ ਆ, ਜਿਹਦੇ ਵਿੱਚ ਪਤਾ ਲੱਗਦਾ ਜੀ ਕਿ ਇਹ AI ਦੇ ਰਾਹੀਂ ਤਿਆਰ ਨਹੀਂ ਕੀਤੀ ਗਈ, ਇਹ ਇੱਕ ਅਸਲ ਵੀਡੀਓ ਹੀ ਹੈ, ਇਹ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਨਿਰਾਦਰ ਵਾਲੀ ਵੀਡੀਓ ਹੈ ਅਤੇ ਇਸ ਕਰਕੇ ਪੰਜਾਬ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਤਲਬ ਕੀਤਾ ਹੈਗਾ। ਪਰ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਆ ਕੇ ਲੰਘੇ ਕੱਲ ਵਿਚਾਰ ਪੇਸ਼ ਕੀਤੇ ਗਏ ਆ, ਉਹਦੇ ਤੋਂ ਬਾਅਦ ਮੈਨੂੰ ਨਿੱਜੀ ਤੌਰ 'ਤੇ ਲੱਗਦਾ, ਦੇਖੋ ਹੋ ਸਕਦਾ ਮੈਂ ਗਲਤ ਹੋਵਾਂ, ਸ਼ਾਇਦ 29 ਤਰੀਕ ਨੂੰ ਜਾਂ ਅਗਲੇ ਬੁਲਾਵੇ ਦੇ ਉੱਤੇ ਸਾਰੇ ਵਿਧਾਇਕ ਜਾਂ ਮੁੱਖ ਮੰਤਰੀ ਸਾਹਿਬ ਨਾ ਜਾਣ, ਬਾਕੀ ਸਮੇਂ ਨੇ ਬਿਆਨ ਕਰ ਦੇਣਾ। ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦਾ ਕਹਿਣਾ ਕਿ ਇਸ ਵੇਲੇ ਮੁੱਖ ਮੰਤਰੀ ਸਾਹਿਬ ਨੂੰ ਬਦਨਾਮ ਕਰਨੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਇਸ ਵੇਲੇ ਜਥੇਦਾਰ ਸਾਹਿਬ ਆ ਜਿਹੜੇ ਉਹ ਸਿਆਸੀ ਤੌਰ ਦੇ ਉੱਤੇ ਭੂਮਿਕਾ ਅਦਾ ਕਰ ਰਹੇ ਆ, ਅਤੇ ਇੱਧਰ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ, ਮੁੱਖ ਮੰਤਰੀ ਸਾਹਿਬ ਆਹ ਕੁਝ ਕਰਦੇ ਰਹੇ ਆ, ਇਹਨਾਂ ਨੇ ਆਹ ਕੁਝ ਕੀਤਾ, ਹੁਣ ਦੱਸੋ ਕੀ ਆ। ਹੁਣ ਅੱਧੇ ਕੁ ਲੋਕ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਨੂੰ ਅਤੇ ਜਥੇਦਾਰ ਸਾਹਿਬ ਨੂੰ ਕੁਝ ਨਾ ਕੁਝ ਕਹੀ ਜਾਂਦੇ ਆ, ਅੱਧੇ ਕੁ ਲੋਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਬਾਰੇ ਮਾੜਾ ਚੰਗਾ ਬੋਲੀ ਜਾਂਦੇ ਆ। ਸਾਡੀ ਉਹ ਅੱਧਿਆਂ ਦੋਵਾਂ ਨੂੰ ਬੇਨਤੀ ਆ ਕਿ ਤੁਹਾਨੂੰ ਪੂਰੀ ਗੱਲ ਦਾ ਜਦੋਂ ਪਤਾ ਨਹੀਂ ਹੁੰਦਾ ਗਾ, ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਾਂ ਪਹਿਲਾਂ ਵੀ ਗਾਲ ਦੁੱਪੜ ਦੀ ਵਰਤੋਂ ਕਰਦੇ ਹਾਂ, ਹਾਲੇ ਮਾਹੌਲ ਦੇਖ ਲਓ, ਨਾ ਤੁਸੀਂ ਅਕਾਲੀ ਦਲ ਦੀ ਸਿਫਤ ਕਰੋ ਅਤੇ ਨਾ ਆਮ ਆਦਮੀ ਪਾਰਟੀ ਦੀ ਕਰੋ, ਸਮੇਂ ਨੇ ਸਾਰਾ ਕੁਝ ਆਪੇ ਬਿਆਨ ਕਰ ਦੇਣਾ। ਪਰ ਲੰਘੇ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ, ਉਹ ਕਹਿੰਦੇ ਵੀ ਇਸ ਵੀਡੀਓ ਦੇ ਵਿੱਚ ਇਹ ਕਿੱਥੇ ਦਰਸਾਇਆ ਗਿਆ ਕਿ ਉਹ ਮੈਂ ਹੀ ਹਾਂ, ਯਾਨੀ ਕਿ ਭਗਵੰਤ ਮਾਨ ਹੀ ਹੈ। ਇਹ ਵੀਡੀਓ ਵਿੱਚ ਦੱਸਣ ਵਾਲੇ ਬੰਦੇ ਦਾ ਕੱਦ ਕਾਠ ਅਤੇ ਸਰੀਰਕ ਡੀਲ ਡੌਲ ਮੇਰੇ ਨਾਲ ਮੇਲ ਨਹੀਂ ਖਾਂਦੀ। ਉਹਨਾਂ ਨੇ ਕਿਹਾ ਜੀ ਕਿ ਮੈਂ ਅਕਾਲ ਤਖ਼ਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ, ਪਰ ਅਸਿੱਧੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜਦੋਂ ਪਹਿਲਾਂ ਕਹਿੰਦੇ ਸੀ ਵੀ ਕਾਨੂੰਨ ਬਣਾਉਂਦੇ ਨਹੀਂ, ਜਦੋਂ ਅਸੀਂ ਕਾਨੂੰਨ ਬਣਾਤੇ ਕਹਿੰਦੇ ਸਹੀ ਨਹੀਂ ਹੈ ਸਹੀ ਨਹੀਂ ਹੈ ਸਹੀ ਨਹੀਂ, ਮਤਲਬ ਇਹ ਜੀ ਕਿ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ। ਹੁਣ ਵੇਖਦੇ ਹਾਂ ਜੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਇਹਨਾਂ ਗੱਲਾਂ ਦਾ ਕਿੰਨਾ ਕੁ ਅਸਰ ਪੈਂਦਾ, ਅਸਰ ਪੈਂਦਾ ਵੀ ਕਿ ਨਹੀਂ ਪੈਂਦਾ। ਕੱਲ੍ਹ ਮੈਨੂੰ ਇੱਕ ਸੱਜਣ ਨੇ ਪੁੱਛਿਆ, ਮੈਨੂੰ ਕਹਿੰਦੇ ਬਾਈ ਜੀ ਆਮ ਆਦਮੀ ਪਾਰਟੀ ਦੇ ਉੱਤੇ ਇਹਦਾ ਕਿੰਨਾ ਕੁ ਅਸਰ ਪਾਊ। ਮੈਂ ਕਿਹਾ ਜੀ ਮੈਂ ਫੇਸਬੁੱਕੀ ਵਿਦਵਾਨਾਂ ਵਾਂਗੂ ਤਾਂ ਨਹੀਂ ਕਹਿ ਸਕਦਾ ਵੀ ਭਾਈ ਉਹ ਤਾਂ ਫੱਟੀ ਪੋਚੀ ਜਾਣੀ ਆ, ਜਾਂ ਮੈਂ ਐਵੇਂ ਕਹਿ ਦਿਆਂ ਇਹਨਾਂ ਦਾ ਕੱਖ ਨਹੀਂ ਵਿਗੜਨਾ ਗਾ। ਜਦੋਂ ਪੰਜਾਬੀਆਂ ਦਾ ਇੱਕ ਹਫ਼ਤਾ ਪਹਿਲਾਂ ਨਹੀਂ ਪਤਾ ਹੁੰਦਾ ਵੀ ਭਾਈ ਇਹਨਾਂ ਨੇ ਕਿਹੜੇ ਪਾਸੇ ਨੂੰ ਤੁਰ ਪੈਣਾ, ਇਸ ਕਰਕੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
5: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
6: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
4: ਫਰੀਦਕੋਟ ਦੀ ਮੈਂ ਹਮੇਸ਼ਾ ਉਦਾਹਰਣ ਦਿੰਦਾ। ਫਰੀਦਕੋਟ ਦੇ ਵਿੱਚ ਲੋਕ ਸਭਾ ਦੀ ਚੋਣ ਦੇ ਮੌਕੇ ਕੀ ਸਰਬਜੀਤ ਸਿੰਘ ਖਾਲਸਾ ਕਿਸੇ ਨੂੰ ਜਿੱਤਦਾ ਪ੍ਰਤੀਤ ਹੁੰਦਾ ਸੀ, ਪਰ 7 ਦਿਨ ਦੇ ਵਿੱਚ ਮੁਹਿੰਮ ਐਸੀ ਪਲਟੀ ਵੀ ਭਾਈ ਸਰਬਜੀਤ ਸਿੰਘ ਖਾਲਸਾ ਹੋਰੀ ਮੈਂਬਰ ਪਾਰਲੀਮੈਂਟ ਆ, ਜਿਹੜੇ ਜਿਹੜੇ ਜਿੱਤਦੇ ਦਿਸਦੇ ਸੀ ਉਹ ਬਿਲਕੁਲ ਚੁੱਪ ਬੈਠੇ ਆ, ਉਹ ਸਾਰੇ ਹਾਰ ਗਏ। ਯਾਨੀ ਕਿ ਜਦੋਂ 7 ਦਿਨ ਪਹਿਲਾਂ ਦਾ ਨਹੀਂ ਪਤਾ ਜੀ ਕਿ ਪੰਜਾਬੀਆਂ ਨੂੰ ਕਿਹੜੀ ਲਹਿਰ ਟੁੰਬੂਗੀ, ਅਤੇ ਇਸ ਕਰਕੇ ਆਪਾਂ 6-7-8 ਮਹੀਨੇ ਪਹਿਲਾਂ ਕਿਵੇਂ ਕਹਿ ਦਈਏ ਕਿ ਭਾਈ ਜਥੇਦਾਰ ਸਾਹਿਬ ਦੇ ਨਾਲ ਸੰਬੰਧਿਤ ਆਹ ਗੱਲ ਨੇ ਤਾਂ ਆਮ ਆਦਮੀ ਪਾਰਟੀ ਦਾ ਐਂ ਕਰ ਦੇਣਾ, ਉਹਨਾਂ ਦਾ ਤਾਂ ਇਉਂ ਕਰ ਦੇਣਾ। ਸੋ ਤੇਲ ਅਤੇ ਤੇਲ ਦੀ ਧਾਰ ਵੇਨੇ, ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਅਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਉੱਤੇ ਸਫਾਈ ਦਿੱਤੀ ਆ। ਉਹਨਾਂ ਨੇ ਕਿਹਾ ਜੀ ਕਿ ਪਿਛਲੇ ਦਿਨੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਦੇ ਵੱਲੋਂ ਇੱਕ ਵੀਡੀਓ ਦੇ ਸੰਬੰਧ ਦੇ ਵਿੱਚ ਮੇਰੇ ਖਿਲਾਫ਼ ਹੁਕਮਨਾਮੇ ਜਾਰੀ ਕੀਤੇ ਗਏ। ਉਹ ਵੀਡੀਓ ਭਗਵੰਤ ਮਾਨ ਦੀ ਹੈ, ਇਹ ਵੀਡੀਓ AI ਦੇ ਨਾਲ ਨਹੀਂ ਬਣਾਈ ਗਈ, ਉਹਨਾਂ ਨੇ ਕਿਹਾ। ਪਰ ਭਗਵੰਤ ਮਾਨ ਨੇ ਕਿਹਾ ਜੀ ਕਿ ਮੈਨੂੰ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ ਸੀ, ਮੈਂ ਉਦੋਂ ਵੀ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਵੀਡੀਓ ਦੇ ਵਿੱਚ ਨਹੀਂ ਹਾਂ। ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਾਵਟ ਮੇਰੇ ਨਾਲ ਮੇਲ ਨਹੀਂ ਖਾਂਦੀ, ਮੇਰਾ ਸਰੀਰ ਉਸ ਤਰ੍ਹਾਂ ਦਾ ਨਹੀਂ ਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਭਗਵੰਤ ਮਾਨ ਦੇ ਚੰਗੇ ਕੰਮਾਂ ਤੋਂ ਬੁਖਲਾ ਕੇ ਵਿਰੋਧੀ ਉਹਨਾਂ ਦੇ ਖਿਲਾਫ਼ ਝੂਠ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋਮਵਾਰ ਨੂੰ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਮਾਨ ਨੂੰ ਪੰਥ ਵਿਰੋਧੀ ਅਤੇ ਗੁਰੂ ਵਿਰੋਧੀ ਐਲਾਨ ਕੀਤਾ ਸੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਫੈਸਲਾ ਭਗਵੰਤ ਮਾਨ ਦੀ ਕਥਿਤ ਸ਼ਰਾਬ ਵਾਲੀ ਵਾਇਰਲ ਵੀਡੀਓ ਦੀ ਪੜਤਾਲ ਤੋਂ ਬਾਅਦ ਸੁਣਾਇਆ ਸੀ। ਪਰ ਹੁਣ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਦੇ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਆ, ਮੇਰੇ ਦਿਲ ਦੇ ਵਿੱਚ ਪੰਜਾਬ ਵਸਦਾ, ਮੈਂ ਪੰਜਾਬ ਦੇ ਲਈ ਦਿਨ ਰਾਤ ਕੰਮ ਕਰ ਰਿਹਾ, ਜਦੋਂ ਅਸੀਂ ਕਾਨੂੰਨ ਬਣਾ ਦਿੱਤਾ ਤਾਂ ਵਿਰੋਧ ਸ਼ੁਰੂ ਹੋ ਗਿਆ। ਅਤੇ ਫਿਰ ਇਹਨਾਂ ਨੇ ਕਿਹਾ ਜੀ ਕਿ ਕਈਆਂ ਨੂੰ ਬਿਨਾਂ ਮੰਗੇ ਮਾਫ਼ ਕਰ ਦਿੰਦੇ ਆ, ਮਾਫ਼ੀ ਮੰਗੇ ਤੋਂ ਕਈਆਂ ਦੀ ਮਾਫ਼ੀ ਵੀ ਰੱਦ ਕਰ ਦਿੱਤੀ ਜਾਂਦੀ ਆ। ਇਹਨਾਂ ਨੇ ਕਿਹਾ ਜੀ ਕਿ ਪਹਿਲਾਂ ਤਾਂ ਕਈਆਂ ਨੇ ਜਾ ਕੇ ਅਕਾਲ ਤਖ਼ਤ ਸਾਹਿਬ 'ਤੇ ਆਪਣੇ ਦੋਸ਼ ਕਬੂਲੇ, ਪਰ ਫਿਰ ਬਿਆਨ ਤੋਂ ਪਲਟ ਗਏ ਅਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਮੈਂ ਪੰਜਾਬ ਦੇ ਹਿੱਤ ਦੇ ਵਿੱਚ ਫੈਸਲੇ ਲਏ ਸਨ, ਹਨ ਅਤੇ ਲੈਂਦਾ ਰਹੂੰਗਾ।
7: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
4: ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਇਹ ਕਹਿਣੀ ਬਣਦੀ ਆ, ਧਰਮ ਬਹੁਤ ਨਾਜ਼ੁਕ ਵਿਸ਼ਾ ਅਤੇ ਪੰਜਾਬੀਆਂ ਦੇ ਲਈ ਤਾਂ ਬੇਹੱਦ ਨਾਜ਼ੁਕ ਆ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆ ਗਈ, ਜਿੱਥੇ ਗੁਰੂ ਸਾਹਿਬਾਨ ਦੇ ਸਤਿਕਾਰ ਦੀ ਗੱਲ ਆ ਗਈ। ਜਿਹੜੀ ਇਹ ਵੀਡੀਓ ਆ, ਇਹ ਹੁਣ ਦੀ ਨਹੀਂ ਆ, ਇਹ ਬਹੁਤ ਪੁਰਾਣੀ ਵੀਡੀਓ ਆ। ਆਪਾਂ ਜਾਣਦੇ ਕਿ ਵਿਦੇਸ਼ ਦੇ ਵਿੱਚੋਂ ਇਹ ਵੀਡੀਓ ਆਈ, ਪੰਜਾਬ ਦੇ ਵਿੱਚ ਘੁੰਮੀ, ਫਿਰ ਉਸ ਤੋਂ ਬਾਅਦ ਇਹਦੇ ਉੱਤੇ ਨੋਟਿਸ ਲਿਆ ਗਿਆ, ਫਿਰ ਇਹਦੇ ਵਿੱਚ ਕਈ ਤਰ੍ਹਾਂ ਦੀ ਰਾਜਨੀਤੀ ਵੀ ਪਈ। ਰਾਜਨੀਤੀ ਮੈਂ ਤਾਂ ਕਹਿੰਦਾ ਵੀ ਸਿਆਸੀ ਆਗੂਆਂ ਦੇ ਵੱਲੋਂ ਕਈ ਤਰ੍ਹਾਂ ਦੀ ਇਹਦੇ ਉੱਤੇ ਟਿੱਪਣੀ ਕੀਤੀ ਗਈ ਆ। ਪਰ ਹੁਣ ਜਦੋਂ ਇਹਦੇ ਬਾਬਤ ਲੈਬੋਰਟਰੀ ਦੀ ਰਿਪੋਰਟ ਦੇ ਹਵਾਲੇ ਨਾਲ ਜਥੇਦਾਰ ਸਾਹਿਬ ਨੇ ਕਿਹਾ ਜੀ ਕਿ ਇਹੀ ਨਹੀਂ, ਇਹ ਗੁਰੂ ਦੋਖੀ ਨੇ, ਇਹ ਪੰਥ ਦੋਖੀ ਨੇ, ਯਾਨੀ ਕਿ ਭਗਵੰਤ ਮਾਨ, ਇਹਨਾਂ ਨੂੰ ਕੋਈ ਮੂੰਹ ਨਾ ਲਾਵੇ। ਹੁਣ ਇਸ ਗੱਲ ਦੇ ਉੱਤੇ ਧਿਆਨ ਦੇਣਾ ਬਣਦਾ ਜੀ ਕਿ ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਗਏ ਹੁਕਮ ਮੁਤਾਬਕ ਪੰਜਾਬ ਦੇ ਲੋਕ ਕੀ ਰਾਏ ਬਣਾਉਂਦੇ ਆ ਪੰਜਾਬ ਦੀ ਸਰਕਾਰ ਦੇ ਪ੍ਰਤੀ, ਆਮ ਆਦਮੀ ਪਾਰਟੀ ਦੇ ਪ੍ਰਤੀ, ਭਗਵੰਤ ਮਾਨ ਦੇ ਪ੍ਰਤੀ। ਭਗਵੰਤ ਮਾਨ ਨੇ ਦੋ ਟੁੱਕੇ ਗੱਲ ਕਹਿਤੀ ਹੈ ਜੀ ਕਿ ਉਹ ਮੈਂ ਨਹੀਂ ਆ। ਜੇ ਉਹ ਨਹੀਂ ਆ ਤਾਂ ਫਿਰ ਜਥੇਦਾਰ ਸਾਹਿਬ ਕਿਵੇਂ ਇਸ ਗੱਲ ਨੂੰ ਸਾਬਤ ਕਰਦੇ ਜੀ ਕਿ ਇਹੀ ਨੇ? ਹੁਣ ਇੱਕ ਸਵਾਲ ਇਹ ਵੀ ਆ ਤੇ ਜੇ ਇਹ ਨਹੀਂ ਆ ਤੇ ਫਿਰ ਜੋ ਰਿਪੋਰਟ ਆਈ ਆ ਉਹਦੇ ਵਿੱਚ ਹੋਰ ਕਿਹੜੀ ਕਿਹੜੀ ਗੱਲ ਦਰਜ ਕੀਤੀ ਗਈ ਆ ਇਹ ਆਉਣ ਵਾਲੇ ਵਕਤ ਦੇ ਉੱਤੇ ਛੱਡਣੀ ਚਾਹੀਦੀ ਗੱਲ। ਉਧਰ ਆਮ ਆਦਮੀ ਪਾਰਟੀ ਦੇ ਕਈ ਬੁਲਾਰਿਆਂ ਨੇ ਗੱਲ ਕਹੀ ਆ ਕਿ ਇਹ ਸਾਰਾ ਕੁਝ ਸਿਆਸੀ ਤੌਰ ਤੇ ਹੋ ਰਿਹਾ, ਜੋ ਕੁਝ ਪਿਛਲੀਆਂ ਸਰਕਾਰਾਂ ਵੱਖ ਵੱਖ ਸਿਆਸੀ ਪਾਰਟੀਆਂ ਕਦੇ ਕਰ ਹੀ ਨਹੀਂ ਸਕੀਆਂ ਉਹ ਜਦੋਂ ਹੁਣ ਪ੍ਰੈਕਟੀਕਲ ਤੌਰ ਦੇ ਉੱਤੇ ਹੋ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਭੈੜਾ ਲੱਗਦਾ। ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਪੱਖ ਲਿਆ, ਬਾਕੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ, ਪਰ ਇਹ ਗੱਲ ਚੇਤੇ ਰੱਖਿਓ ਇਹ ਮਾਮਲਾ ਛੇਤੀ ਕਿਤੇ ਨਿਪਟਣ ਵਾਲਾ ਨਹੀਂ ਆ, ਇਹਦੇ ਵਿੱਚ ਕਈ ਮਹੀਨੇ ਲੱਗਣੇ ਆ। ਉਹਨਾਂ ਨੇ ਬੁਲਾਇਆ, ਇੱਧਰੋਂ ਗਏ ਨਾ, ਇੱਕ ਤਰੀਕ ਫੇਰ ਦਿੱਤੀ ਜਾਣੀ ਆ, ਇਹ ਫੇਰ ਨਾ ਗਏ ਫਿਰ ਕੋਈ ਫੈਸਲਾ ਸੁਣਿਆ ਜਾਊਗਾ, ਪਤਾ ਨਹੀਂ ਇਸ ਮਾਮਲੇ ਦੇ ਵਿੱਚ ਕੀ ਬਣਨਾ। ਪਰ ਜਦੋਂ ਧਰਮ ਕਰਮ ਦਾ ਮਾਮਲਾ ਹੋਵੇ, ਮੇਰਾ ਖਿਆਲ ਆ ਨਿੱਜੀ ਤੌਰ ਦੇ ਉੱਤੇ, ਉਦੋਂ ਤੋਲ ਕੇ ਹੀ ਬੋਲਣਾ ਚਾਹੀਦਾ, ਸੋਚ ਸਮਝ ਕੇ ਟਿੱਪਣੀ ਕਰਨੀ ਚਾਹੀਦੀ ਹੈ, ਜਿਹੜੀ ਕਿ ਸਾਡੇ ਵਿੱਚੋਂ ਬਹੁਤੇ ਲੋਕ ਸੋਸ਼ਲ ਮੀਡੀਆ 'ਤੇ ਨਹੀਂ ਕਰਦੇ। ਹੋ ਸਕਦਾ ਜਿਹੜੀ ਇਹ ਵੀਡੀਓ ਆ ਉਹਦੇ ਵਿੱਚ ਭਗਵੰਤ ਮਾਨ ਹੋਵੇ ਹੀ ਨਾ, ਹੋ ਸਕਦਾ ਭਗਵੰਤ ਮਾਨ ਵਰਗਾ ਹੋਵੇ ਅਤੇ ਹੋ ਸਕਦਾ ਭਗਵੰਤ ਮਾਨ ਹੀ ਹੋਵੇ, ਪਤਾ ਹੀ ਨਹੀਂ ਕਿਹਦੇ 'ਚ ਕੌਣ ਹੋਊਗਾ। ਪਰ ਗੱਲ ਇਹ ਜੀ ਕਿ ਇਹ ਇੱਕ ਸਿਆਸੀ ਜਿਹਾ ਮਸਲਾ ਬਣ ਗਿਆ, ਇੱਕ ਪਾਸੇ ਜਥੇਦਾਰ ਸਾਹਿਬ ਆ, ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਆ। ਹੁਣ ਜਥੇਦਾਰ ਸਾਹਿਬ ਨੂੰ ਵੀ ਕਈ ਲੋਕਾਂ ਨੇ ਟਿੱਪਣੀਆਂ ਕਰੀ ਜਾਣੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ। ਪਿਛਲੇ ਕੁਝ ਕੁ ਸਮੇਂ ਦੇ ਵਿੱਚ ਆਪਾਂ ਟਿੱਪਣੀਆਂ ਕਰਨ ਵਾਲੇ ਲੋਕਾਂ ਦਾ ਹੜ ਵੇਨੇ ਆ, ਜੋ ਜਿਹਦੇ ਮੂੰਹ ਦੇ ਵਿੱਚ ਆਇਆ, ਜੋ ਜਿਹਦੇ ਦਿਮਾਗ ਦੇ ਵਿੱਚ ਆਇਆ ਉਹ ਆਪਾਂ ਕੱਢ ਦੇਣਾ, ਪਰ ਉਹਦੇ ਦੂਰ ਰਸੀ ਨਤੀਜੇ ਨਾ ਸਾਡੇ ਲਈ ਨਾ ਪੰਜਾਬ ਲਈ ਚੰਗੇ ਹੁੰਦੇ ਆ। ਬਹੁਤ ਕੁਝ ਹੋਣਾ ਬਾਕੀ ਆ, ਪਰ ਪੰਜਾਬ ਦੇ ਲੋਕ ਤੇਲ 'ਤੇ ਤੇਲ ਦੀ ਧਾਰ ਦੇਖਣ, ਅਕਾਲ ਤਖਤ ਸਾਹਿਬ ਤੋਂ ਵੱਡਾ ਕੋਈ ਵੀ ਨਹੀਂ ਅਤੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦਾ ਚੁਣਿਆ ਹੋਇਆ, 59 ਵਿਧਾਇਕ ਹੁੰਦੇ ਆ ਤਾਂ ਹੀ ਮੁੱਖ ਮੰਤਰੀ ਬਣਦਾ, ਇੱਥੇ 92 ਸੀ। ਅਤੇ ਉੱਧਰ ਜਥੇਦਾਰ ਸਾਹਿਬ ਆ ਜਿਹੜੇ, ਉਹਨਾਂ ਦਾ ਇੱਕ ਬਹੁਤ ਵੱਡਾ ਰੁਤਬਾ, ਉਹ ਦੁਨਿਆਵੀ ਗੱਲਾਂ ਤੋਂ ਆਪਾਂ ਇਹਨਾਂ ਨੂੰ ਰੁਤਬਾ ਉੱਚਾ ਮੰਨਦੇ ਹਾਂ। ਇਹ ਗੱਲ ਸੱਚੀ ਆ ਕਿ ਬੀਤੇ ਸਮਿਆਂ ਦੇ ਵਿੱਚ ਕਈ ਕੁਝ ਇਹੋ ਜਿਹਾ ਹੋਇਆ ਜਿਹਦੇ ਕਰਕੇ ਇੱਥੇ ਵੀ ਸਵਾਲ ਖੜ੍ਹੇ ਹੋਏ। ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਪੜ੍ਹੇ ਲਿਖੇ ਵੀ ਆ, ਗਿਆਨੀ ਕੁਲਦੀਪ ਸਿੰਘ ਗੜਗੱਜ ਤੋਲ ਕੇ ਬੋਲਣ ਵਾਲਿਆਂ ਦੇ ਵਿੱਚੋਂ ਵੀ ਸਾਡੇ ਖਿਆਲ ਦੇ ਮੁਤਾਬਕ, ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਈ ਪੰਜਾਬ ਪੱਖੀ ਕੰਮ ਵੀ ਵੱਡੇ ਕੀਤੇ ਆ, ਪਰ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ ਇਹਦੇ ਲਈ ਆਪਾਂ ਨੂੰ ਦੇਖਣਾ ਪਊਗਾ, ਫਿਰ ਆਪਾਂ ਨੂੰ ਆਪਦੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਚਾਹੀਦਾ। ਫਿਲਹਾਲ ਤੱਤੇ ਕਾਲੇ ਹੋ ਕੇ ਭਾਰੇ ਲਫ਼ਜ਼, ਵਿਰੋਧ ਵਾਲੇ ਲਫ਼ਜ਼ ਕਿਸੇ ਦੇ ਖਿਲਾਫ਼ ਵੀ ਨਹੀਂ ਵਰਤਣੇ ਚਾਹੀਦੇ। ਲੰਘੇ ਕੱਲ੍ਹ ਇੱਕ ਰਿਪੋਰਟ ਆਈ ਆ ਕਿ ਹਲਵਾਰੇ ਵਾਲੇ ਏਅਰਪੋਰਟ ਤੋਂ ਦਿੱਲੀ ਵਾਲੇ ਜਹਾਜ਼ ਨੂੰ ਫੜਨ ਦੇ ਲਈ ਪੰਜਾਬੀਆਂ ਦੇ ਵਿੱਚ ਬੜੀ ਉਤਸੁਕਤਾ, ਬੜਾ ਉਤਸ਼ਾਹ। ਏਅਰਪੋਰਟ ਹਲਵਾਰੇ ਵਾਲਾ 4.5 ਮਹੀਨੇ ਪਹਿਲਾਂ ਸ਼ੁਰੂ ਹੋਇਆ, ਅਤੇ ਫਿਰ ਖਬਰਾਂ ਇਹ ਆਈਆਂ ਜੀ ਕਿ ਪਹਿਲੇ ਹੀ ਝੱਖੜ ਝੁੱਲੇ ਦੇ ਨਾਲ ਇਹਦੀ ਛੱਤ ਆ ਜਿਹੜੀ ਉਹ ਨੁਕਸਾਨੀ ਗਈ, ਇਹਦੇ ਥੰਮ ਆ ਜਿਹੜੇ ਥੰਮਲੇ ਉਹ ਵੀ ਨੁਕਸਾਨੇ ਗਏ। ਉਦੋਂ ਤਾਂ ਫਿਰ ਇੱਥੇ ਜਾ ਕੇ ਬੈਂਡ ਵਾਜੇ ਲੈ ਕੇ ਟੀਟੂ ਬਾਣੀਆਂ ਅਤੇ ਕਈ ਹੋਰ ਸਿਆਸੀ ਟਿੱਪਣੀਆਂ ਕਰਨ ਵਾਲੇ ਲੋਕਾਂ ਨੇ ਇਹ ਗੱਲ ਕਹੀ ਕਿ ਝੱਖੜ ਝੁੱਲੇ ਵਿੱਚ ਗਰੀਬਾਂ ਦੀਆਂ ਝੁੱਗੀਆਂ ਤਾਂ ਬਚ ਗਈਆਂ, ਪਰ 22 ਕਰੋੜ ਤੋਂ ਵੱਧ ਦੀ ਲਾਗਤ ਦੇ ਨਾਲ PWD ਡਿਪਾਰਟਮੈਂਟ ਦੇ ਵੱਲੋਂ ਬਣਾਇਆ ਗਿਆ ਏਅਰਪੋਰਟ ਨਹੀਂ ਬਚ ਸਕਿਆ। ਰਵਨੀਤ ਸਿੰਘ ਬਿੱਟੂ ਨੇ ਵੀ ਇਸ ਮਸਲੇ ਨੂੰ ਚੁੱਕਿਆ, ਪਰ ਇਹ ਗੱਲ ਫਿਰ ਬਾਅਦ ਦੇ ਵਿੱਚ ਆਈ ਗਈ ਹੋਗੀ। ਹੁਣ ਖਬਰ ਇਹ ਆਈ ਜੀ ਕਿ ਇਸ ਏਅਰਪੋਰਟ ਦੇ ਪ੍ਰਤੀ ਪੰਜਾਬੀਆਂ ਦੇ ਵਿੱਚ ਉਤਸੁਕਤਾ ਬਹੁਤ ਆ। ਇਹ ਵੇਰਵਾ ਆਇਆ ਜੀ ਕਿ ਭਾਈ ਇੱਕ ਦਿਨ ਦੇ ਵਿੱਚ ਕਿੰਨੀਆਂ ਸਵਾਰੀਆਂ ਜਾ ਰਹੀਆਂ, ਇੱਕ ਹਫ਼ਤੇ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਕਿੰਨੀਆਂ ਸਵਾਰੀਆਂ ਜਾ ਰਹੀਆਂ। ਹੁਣ ਸਵਾਲ ਅਗਲਾ ਇਹ ਹੈ ਜੀ ਕਿ ਦੇਖੋ ਏਅਰਪੋਰਟ ਬਹੁਤ ਸੋਹਣਾ ਚੱਲ ਪਵੇ, ਏਅਰਪੋਰਟ ਕਮਾਲ ਹੀ ਕਰ ਦੇਵੇ, ਇਹਦੀ ਤਾਂ ਅਸੀਂ ਕੰਮ ਨਾ ਕਰਦੇ ਹਾਂ, ਪਰ ਏਅਰਪੋਰਟ ਚਲਾਉਣ ਦੇ ਲਈ ਜ਼ਰੂਰੀ ਹੁੰਦਾ ਜੀ ਉੱਥੇ ਉਡਾਣਾਂ ਕਿੰਨੀਆਂ ਅਤੇ ਕਿਹੜੇ ਕਿਹੜੇ ਪਾਸੇ ਨੂੰ ਤੁਹਾਡੀ ਟਾਈਮਿੰਗ ਕੀ ਆ। ਫਿਰ ਦੂਜੀ ਗੱਲ ਜ਼ਰੂਰੀ ਹੁੰਦੀ ਜੀ ਕਿ ਟਿਕਟ ਦਾ ਭਾਅ ਕੀ ਆ। ਤੀਜੀ ਗੱਲ ਇਹ ਹੁੰਦੀ ਜੀ ਕਿ ਲੋਕ ਪੱਖੀ ਉਹ ਟਿਕਟ ਉਹ ਸਫ਼ਰ ਕਿੰਨਾ ਕੁ ਹੈਗਾ, ਕਿਉਂਕਿ ਬੰਦਾ ਜੇ ਕਹੇ ਜੀ ਮੈਂ ਕਾਰ 'ਤੇ ਜਾਣਾ, ਬੱਸ 'ਤੇ ਜਾਵਾਂ, ਮੈਨੂੰ ਕੀ ਭਾਅ ਪੈਂਦਾ, ਉੱਡ ਕੇ ਜਾਣਾ ਮੇਰਾ ਸਮਾਂ ਅਤੇ ਮੇਰੇ ਪੈਸੇ ਕਿੰਨੇ ਕੁ ਬਚਦੇ ਜਾਂ ਕਿੰਨੇ ਕੁ ਲੱਗਦੇ ਆ। ਪੰਜਾਬ ਦੇ ਵਿੱਚ ਏਅਰਪੋਰਟ ਤਾਂ ਬਹੁਤ ਵੱਡੀ ਗਿਣਤੀ 'ਚ ਬਣ ਗਏ, 7-8 ਤੋਂ ਵੱਧ ਏਅਰਪੋਰਟ ਆ, ਪਰ ਉਹਦੇ ਵਿੱਚ ਬਠਿੰਡੇ ਵਾਲਾ ਕਿੱਥੇ ਆ, ਉਹਦੇ ਵਿੱਚ ਆਦਮਪੁਰ ਵਾਲਾ ਏਅਰਪੋਰਟ ਕਿੰਨਾ ਕੁ ਸਫਲ ਆ, ਉਹਦੇ ਵਿੱਚ ਸਫਲ ਜਿਹੜੇ 2 ਏਅਰਪੋਰਟ ਆ, ਇੱਕ ਮੋਹਾਲੀ ਵਾਲਾ, ਇੱਕ ਅੰਮ੍ਰਿਤਸਰ ਵਾਲਾ। ਪਰ ਜਿੰਨੀ ਦੇਰ ਤੱਕ ਇਹ ਟਿਕਟਾਂ ਸਸਤੀਆਂ ਨਹੀਂ ਹੁੰਦੀਆਂ, ਤੁਸੀਂ ਦੇਖੋ ਵੀ ਇੱਕੋ ਹੀ ਉਡਾਣ ਚੱਲਦੀ ਆ, ਜੇ ਮੈਂ ਗਲਤ ਨਾ ਹੋਵਾਂ ਤਾਂ ਆਦਮਪੁਰ ਤੋਂ ਹਜ਼ੂਰ ਸਾਹਿਬ ਨੂੰ ਜਾਂਦੀ ਆ, ਕਈ ਵਾਰੇ ਪਹਿਲਾਂ ਅਸੀਂ ਗਏ ਸੀ, ਉਹ ਟਿਕਟ ਹੀ ਇੰਨੀ ਮਹਿੰਗੀ ਹੈ, ਜੇਕਰ ਉਹਦੇ ਮੁਕਾਬਲੇ ਦੇ ਵਿੱਚ ਕੋਈ ਹੋਵੇ ਤਾਂ ਉਹ ਏਅਰਲਾਈਨ ਆਪਣੀ ਟਿਕਟ ਸਸਤੀ ਕਰੇ, ਪਰ ਉਹ ਤਾਂ ਮੁਕਾਬਲੇ ਦੇ ਵਿੱਚ ਕੋਈ ਹੋਰ ਆਊ ਜੇਕਰ ਉੱਥੇ ਸਵਾਰੀ ਹੋਵੇ, ਅਤੇ ਸਵਾਰੀ ਹੈ ਜਿਹੜੀ ਉਹ ਇਹ ਵੇਖਦੀ ਕਿ ਭਾਈ ਮੈਨੂੰ ਟਿਕਟ ਕਰੋ ਸਸਤੀ ਮਿਲਦੀ ਹੈ, ਟਿਕਟ ਸਸਤੀ ਕਰਨ ਵਾਲੇ ਕਹਿੰਦੇ ਵੀ ਸਵਾਰੀ ਕਿੰਨੀ ਕਾ। ਸੋ ਮਤਲਬ ਇਹ ਜੀ ਕਿ ਇਕੱਲੇ ਏਅਰਪੋਰਟ ਬਣਾਉਣ ਦੇ ਨਾਲ ਮਸਲੇ ਨਹੀਂ ਹੱਲ ਹੁੰਦੇ, ਭਾਵੇਂ ਤੁਸੀਂ ਪੰਜਾਬ ਦੇ 23 ਦੇ 23 ਦਿਨਾਂ 'ਚ ਏਅਰਪੋਰਟ ਬਣਾ ਦਿਓ, ਪਰ ਜਿੰਨੀ ਦੇਰ ਤੱਕ ਇਹ ਲੋਕਾਂ ਦੀ ਸਹੂਲਤ ਦੇ ਨਾਲ ਸਮਰਪਿਤ ਨਹੀਂ ਹੁੰਦੇ ਉਨੀ ਦੇਰ ਤੱਕ ਕੁਝ ਨਹੀਂ ਵੱਟਿਆ ਜਾਂਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ। ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਨ ਨੂੰ ਲੈ ਕੇ ਯਾਤਰੀਆਂ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ 15 ਮਈ ਤੋਂ 10 ਜੂਨ ਤੱਕ ਦਾ ਡਾਟਾ ਜਾਰੀ ਕੀਤਾ। 26 ਦਿਨਾਂ ਦੇ ਵਿੱਚ ਹਲਵਾਰਾ ਏਅਰਪੋਰਟ ਤੋਂ ਆਉਣ ਜਾਣ ਵਾਲੀਆਂ ਫਲਾਈਟਸ ਦੇ ਵਿੱਚ ਕੁੱਲ 7008 ਮੁਸਾਫਰਾਂ ਨੇ ਸਫ਼ਰ ਕੀਤਾ, ਜੋ ਕੁੱਲ ਸੀਟ ਸਮਰੱਥਾ ਦਾ ਤਕਰੀਬਨ 50% ਹਿੱਸਾ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਮੁਤਾਬਕ ਨਵੇਂ ਏਅਰਪੋਰਟ ਦੇ ਲਿਹਾਜ਼ ਨਾਲ ਇਹ ਅੰਕੜਾ ਸੰਤੁਸ਼ਟੀਜਨਕ ਹੈ। ਮੁਸਾਫਰਾਂ ਦੇ ਕਰੇਜ਼ ਨਾਲ ਏਅਰਲਾਈਨ ਦੀਆਂ ਉਮੀਦਾਂ ਜਾਗੀਆਂ। ਇਸ ਏਅਰਪੋਰਟ ਨੇ ਸ਼ੁਰੂਆਤੀ 26 ਦਿਨਾਂ ਦੇ ਵਿੱਚ 15 ਮਈ ਤੋਂ 10 ਜੂਨ ਤੱਕ ਉਮੀਦ ਤੋਂ ਵੱਧ ਯਾਤਰੀ ਖਿੱਚੇ ਆ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
1: 92.7 FM CKJS, we are the station that speaks your language. This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicar Automotive Group, Red River Co-op, and JD Sports in Polo Park and St. Vital Center. And presented by 92.7 FM CKJS.
4: ਯਾਤਰੀਆਂ ਦੇ ਕਰੇਜ਼ ਨੂੰ ਵੇਖਦੇ ਆ, ਕੁਝ ਦਿਨ ਪਹਿਲਾਂ ਏਅਰ ਇੰਡੀਆ ਨੇ ਲੁਧਿਆਣਾ ਤੋਂ ਕਨੈਕਟਿੰਗ ਫਲਾਈਟ ਦਾ ਸ਼ਡਿਊਲ ਵੀ ਜਾਰੀ ਕੀਤਾ। ਹਲਵਾਰਾ ਏਅਰਪੋਰਟ ਤੋਂ ਫਿਲਹਾਲ ਰੋਜ਼ਾਨਾ ਔਸਤਨ 4 ਉਡਾਣਾਂ ਆਉਣ ਜਾਣ ਵਾਲੀਆਂ ਮਿਲਾ ਕੇ ਇਹ ਚੱਲ ਰਹੀਆਂ। ਹਲਵਾਰਾ ਏਅਰਪੋਰਟ 'ਤੇ ਉਤਰਨ ਵਾਲੇ ਏਅਰ ਇੰਡੀਆ ਦੇ ਜਹਾਜ਼ ਵਿੱਚ ਯਾਤਰੀਆਂ ਦੇ ਲਈ 138 ਸੀਟਾਂ। ਇਸ ਲਿਹਾਜ਼ ਨਾਲ ਹਰ ਰੋਜ਼ ਏਅਰਪੋਰਟ 'ਤੇ ਕੁੱਲ 522 ਆਉਣ ਜਾਣ ਦੀ ਸਹੂਲਤ ਰਹਿੰਦੀ ਹੈ ਅਤੇ 26 ਦਿਨਾਂ ਦੇ ਸੰਚਾਲਨ ਦੌਰਾਨ ਏਅਰਲਾਈਨ ਦੇ ਕੋਲ ਕੁੱਲ 14,352 ਸੀਟਾਂ ਉਪਲਬਧ ਸਨ। ਇਹਨਾਂ 14,352 ਸੀਟਾਂ ਦੇ ਵਿੱਚੋਂ 7,008 ਦੇ ਉੱਤੇ ਮੁਸਾਫਰਾਂ ਨੇ ਸਫ਼ਰ ਕੀਤਾ। ਇਸ ਲਿਹਾਜ਼ ਨਾਲ ਪਹਿਲੇ ਹੀ ਮਹੀਨੇ ਹਲਵਾਰਾ ਏਅਰਪੋਰਟ ਦੇ ਉੱਤੇ ਲਗਭਗ 49% ਸੀਟਾਂ ਬੁੱਕ ਹੋਈਆਂ, ਜਿਹਨੂੰ ਏਵੀਏਸ਼ਨ ਇੰਡਸਟਰੀ ਦੇ ਵਿੱਚ ਨਵੇਂ ਏਅਰਪੋਰਟ ਦੇ ਲਈ ਬਿਹਤਰੀਨ ਮੰਨਿਆ ਜਾ ਰਿਹਾ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅੰਕੜਿਆਂ ਦੀ ਕੁਲੈਕਸ਼ਨ ਦੇਖੀਏ ਤਾਂ 26 ਦਿਨਾਂ ਦੇ ਵਿੱਚ 4 ਉਡਾਣਾਂ ਦੇ ਹਿਸਾਬ ਨਾਲ 104 ਫਲਾਈਟ ਨੇ ਟੇਕ ਆਫ ਅਤੇ ਲੈਂਡਿੰਗ ਕੀਤੀ ਹੈ। 7,008 ਯਾਤਰੀਆਂ ਨੇ ਸਫ਼ਰ ਕੀਤਾ ਅਤੇ ਹਰ ਫਲਾਈਟ ਵਿੱਚ ਔਸਤਨ 67 ਤੋਂ ਲੈ ਕੇ 68 ਯਾਤਰੀ ਸਫ਼ਰ ਕਰ ਰਹੇ ਨੇ। ਇਸ ਤਰ੍ਹਾਂ ਹਰ ਰੋਜ਼ 272 ਮੁਸਾਫਰਾਂ ਨੇ ਸਫ਼ਰ ਕੀਤਾ ਅਤੇ ਸਮਰ ਵਕੇਸ਼ਨ ਦੇ ਵਿੱਚ ਕਹਿੰਦੇ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਗਿਣਤੀ ਵਧੀ ਹੈ ਅਤੇ 1921 ਯਾਤਰੀਆਂ ਨੇ ਹਵਾਈ ਅੱਡੇ ਤੋਂ ਯਾਤਰਾ ਕੀਤੀ ਹੈ। 1 ਤੋਂ ਲੈ ਕੇ 10 ਜੂਨ ਦੌਰਾਨ ਜਾਣ ਵਾਲੇ ਯਾਤਰੀਆਂ ਨੇ 67% ਦਾ ਵਾਧਾ ਦੇਖਿਆ ਗਿਆ, ਯਾਨੀ ਕਿ 1921 ਮੁਸਾਫਰ ਇੱਥੋਂ ਗਏ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇਹ ਗੱਲ ਕਹਿਣੀ ਬਣਦੀ ਆ, ਚੰਗੀ ਗੱਲ ਆ ਹਲਵਾਰੇ ਵਾਲਾ ਏਅਰਪੋਰਟ ਚੱਲਣ ਲੱਗਾ। 50% ਕਿਹਾ, 49% ਦੇ ਕਰੀਬ ਗਿਣਤੀ ਬਣਦੀ ਆ। ਜੇ ਕੁੱਲ ਟਿਕਟਾਂ ਦਾ 49% ਹਿੱਸਾ ਵੀ ਭਰਿਆ ਹੋਵੇ ਤਾਂ ਜਹਾਜ਼ ਦੇ ਖਰਚੇ ਨਿਕਲਦੇ ਆ, ਬਾਕੀ ਸਾਰੇ ਖਰਚੇ ਨਿਕਲਦੇ ਆ। ਪਰ ਜੇ ਇਸ ਤੋਂ ਅੱਧੀਆਂ ਰਹਿ ਜਾਣ ਤਾਂ ਫਿਰ ਉਹ ਘਾਟੇ 'ਚ ਜਾਂਦੇ ਅਤੇ ਫਿਰ ਏਅਰਲਾਈਨ ਕੰਪਨੀਆਂ ਇਹ ਸੋਚਣੀਆਂ ਜੀ ਕਿ ਅਸੀਂ ਜਿਹੜੀਆਂ 4 ਉਡਾਣਾਂ 2 ਕਰ ਦਈਏ, ਜਿਹੜੀਆਂ 2 ਆ ਉਹ 1 ਕਰ ਦਈਏ। ਜਿਵੇਂ ਕਿ ਆਪਾਂ ਬਠਿੰਡੇ ਵਾਲਾ ਪਾਸਾ ਵੀ ਦੇਖਿਆ ਸੀ, ਉੱਥੇ ਘਟਾਈ ਗਈ ਸੀ ਗਿਣਤੀ, ਕਿਉਂਕਿ ਸਵਾਰੀ ਨਾ ਹੋਊ ਤਾਂ ਕੋਈ ਬੱਸ ਨਹੀਂ ਲੈ ਕੇ ਜਾਂਦਾ, ਇੱਥੋਂ ਜਹਾਜ਼ ਕਿਹਨੇ ਲੈ ਕੇ ਜਾਣਾ। ਪਰ ਇੱਥੇ ਇੱਕ ਹੋਰ ਗੱਲ ਦੀ ਗੌਰ ਕਰਨੀ ਬਣਦੀ ਆ, ਕਿਸੇ ਵੇਲੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਚੱਪਲ ਵਾਲਾ ਇਨਸਾਨ ਵੀ ਸਫ਼ਰ ਕਰੇਗਾ, ਅਤੇ ਹੁਣ ਉਹਨਾਂ ਨੂੰ ਚਾਹੀਦਾ ਜੀ ਕਿ ਟਿਕਟਾਂ ਦਾ ਭਾਅ ਇਸ ਤਰੀਕੇ ਦਾ ਹੋਵੇ ਕਿ ਚੱਪਲ ਵਾਲਾ ਸੱਚੀ ਮੁੱਚੀ ਵੀ ਸਫ਼ਰ ਕਰ ਸਕੇ। ਜੇ ਆਦਮਪੁਰ ਤੋਂ ਹਜ਼ੂਰ ਸਾਹਿਬ ਜਾਣਾ ਹੋਵੇ ਤਾਂ 25-27 ਹਜ਼ਾਰ ਦੀ ਟਿਕਟ ਕੋਈ ਚੱਪਲ ਵਾਲਾ ਨਹੀਂ ਲੈ ਸਕਦਾ, ਉਹਦੇ ਲਈ ਵੀ ਸੋਚਣਾ ਵਿਚਾਰਨਾ ਬਣਦਾ। ਗੱਲ ਇਹ ਆ, ਉਸ ਤੋਂ ਕੋਲੇ ਗੱਲ ਹੈ ਜੀ ਕਿ ਹਾਲੇ ਆਪਾਂ ਇਹਨੂੰ ਹੁੱਬ ਕੇ ਵੀ ਨਹੀਂ ਬਾਹਲਾ ਬਿਆਨ ਕਰੀਏ ਵੀ ਭਾਈ ਹਲਵਾਰੇ ਵਾਲੇ ਨੇ ਤਾਂ ਕਮਾਲ ਕਰਤੀ ਆ, ਹਾਲੇ ਤਾਂ ਥੋੜ੍ਹਾ ਸਮਾਂ ਹੋਇਆ, ਇਹਨੂੰ ਹਾਲੇ 6 ਮਹੀਨੇ ਸਾਲ ਆਪਾਂ ਪੈ ਲੈਣ ਦਿੰਦੇ ਹਾਂ, ਉਸ ਤੋਂ ਬਾਅਦ ਚੰਗਾ ਜਾਂ ਮਾੜਾ ਇਹਦਾ ਨਤੀਜਾ ਵੇਖਾਂਗੇ ਵੀ ਲੋਕ ਕਿੰਨੇ ਕੁ ਜੁੜਦੇ ਆ, ਲੋਕਾਂ ਦੀ ਖੱਜਲਤਾ ਕਿੰਨੀ ਕੁ ਆ, ਟਾਈਮਿੰਗ 'ਤੇ ਕਿੰਨੀਆਂ ਕੁ ਫਲਾਈਟਾਂ ਜਾਂਦੀਆਂ, ਕਿੰਨੀਆਂ ਕੁ ਆਉਂਦੀਆਂ, ਹੋਰ ਕੋਈ ਏਅਰਲਾਈਨ ਮੁਕਾਬਲੇ ਦੇ ਵਿੱਚ ਆਉਂਦੀ ਆ ਕਿ ਨਹੀਂ ਆਉਂਦੀ, ਇਹ ਆਉਂਦੇ ਸਮੇਂ ਦੇ ਉੱਤੇ ਵੀ ਛੱਡਣ ਵਾਲੀ ਗੱਲ ਆ।
7: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1139 ਤੇ ਤੁਸੀਂ ਜਾਣਾ।

0: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
1: ਇਹਨੂੰ ਦਸਤਾਵੇਜ਼ਾਂ ਦੇ ਉੱਤੇ ਦਸਤਖਤ ਕਰਕੇ ਤੇ ਇਹਨੂੰ ਨੇਪਰੇ ਚਾੜ ਦੇਣਾ। ਪਹਿਲਾਂ ਰਿਪੋਰਟ ਦਾ ਵਿਰਵਾ, ਫਿਰ ਕਰਾਂਗੇ ਟਿੱਪਣੀ।
2: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਜੀ ਕਿ ਅਮਰੀਕਾ ਈਰਾਨ ਸਮਝੌਤਾ ਪੂਰਾ ਹੋ ਚੁੱਕਿਆ ਤੇ ਇਸ ਤੇ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਰਸਮੀ ਤੌਰ ਦੇ ਉੱਤੇ ਦਸਤਖਤ ਹੋ ਜਾਣੇ ਆ। ਟਰੰਪ ਨੇ ਕਿਹਾ ਜੀ ਕਿ ਅਮਰੀਕੀ ਡੈਲੀਗੇਸ਼ਨ ਦੀ ਅਗਵਾਈ ਰਾਸ਼ਟਰਪਤੀ ਜੇਡੀ ਵਿੰਸ ਕਰਨਗੇ। ਨਿਊਯਾਰਕ ਟਾਈਮਸ ਦੇ ਮੁਤਾਬਕ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਜੇਡੀ ਵਿੰਸ ਤੇ ਈਰਾਨੀ ਸੰਸਦ ਮੈਂਬਰ ਮੁਹੰਮਦ ਬਾਗੇਰ ਗਾਲੀਬਾਫ ਡਿਜੀਟਲ ਰੂਪ ਨਾਲ ਸਮਝੌਤੇ ਤੇ ਦਸਤਖਤ ਕਰ ਚੁੱਕੇ ਆ ਤੇ ਸਮਝੌਤੇ ਦਾ ਪੂਰਾ ਮਸੌਦਾ ਜਨਤਕ ਨਹੀਂ ਕੀਤਾ ਗਿਆ। ਟਰੰਪ ਨੇ ਕਿਹਾ ਕਿ ਦਸਤਾਵੇਜ਼ ਸ਼ੁੱਕਰਵਾਰ ਤੋਂ ਬਾਅਦ ਜਾਰੀ ਕੀਤੇ ਜਾਣਗੇ।
3: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
1: ਅਸਲ ਦੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ 14 ਪੁਆਇੰਟ ਵਾਲਾ ਇੱਕ ਸ਼ੁਰੂਆਤੀ ਮਸੌਦਾ ਤਿਆਰ ਹੋਇਆ ਜਿਹਦੇ ਉੱਤੇ ਅੱਗੇ ਤਕਨੀਕੀ ਪੱਧਰ ਦੇ ਉੱਤੇ ਗੱਲਬਾਤ ਹੋਣੀ ਆ। ਜਿਹੜਾ ਮਸੌਦਾ ਤਿਆਰ ਹੋਇਆ ਇਹਦੇ ਵਿੱਚ ਈਰਾਨ, ਲਿਬਨਾਨ ਅਤੇ ਬਾਕੀ ਸਾਰੇ ਮੋਰਚਿਆਂ 'ਤੇ ਯੁੱਧ ਤੁਰੰਤ ਬੰਦ ਹੋਏਗਾ। ਅਮਰੀਕਾ ਅਤੇ ਇਜ਼ਰਾਈਲ ਫਿਰ ਕੋਈ ਨਵਾਂ ਯੁੱਧ ਸ਼ੁਰੂ ਨਹੀਂ ਕਰਨਗੇ, ਇਹਦੀ ਗਰੰਟੀ ਦੇਣਗੇ। ਅਮਰੀਕਾ ਇਜ਼ਰਾਈਲ ਵੱਲੋਂ ਵੀ ਸੁਰੱਖਿਆ ਦੀ ਗਰੰਟੀ ਦੇਵੇਗਾ। ਹੋਰਮੋਸ ਸਟਰੇਟ ਤੋਂ ਅਮਰੀਕੀ ਨਾਕੇਬੰਦੀ ਹਟਾਈ ਜਾਵੇਗੀ। ਈਰਾਨੀ ਜਹਾਜ਼ਾਂ ਅਤੇ ਸਮੁੰਦਰੀ ਵਪਾਰ ਦੇ ਉੱਤੇ ਲੱਗੀਆਂ ਪਾਬੰਦੀਆਂ ਖਤਮ ਹੋਣਗੀਆਂ। 30 ਦਿਨ ਦੇ ਅੰਦਰ ਸਮੁੰਦਰੀ ਕਾਰੋਬਾਰ ਨੂੰ ਪਹਿਲਾਂ ਵਾਂਗ ਬਹਾਲ ਕੀਤਾ ਜਾਵੇਗਾ। ਹੋਰਮੋਸ ਸਟਰੇਟ ਕਾਰੋਬਾਰ ਦੇ ਲਈ ਦੁਬਾਰਾ ਖੋਲ੍ਹਿਆ ਜਾਵੇਗਾ। ਈਰਾਨ ਦੇ $24 ਬਿਲੀਅਨ ਦੇ ਫਰੀਜ਼ ਕੀਤੇ ਹੋਏ ਫੰਡ ਅਮਰੀਕਾ ਜਾਰੀ ਕਰੇਗਾ। ਸ਼ੁਰੂਆਤੀ ਪੜਾਅ ਦੇ ਵਿੱਚ ਫਰੀਜ਼ ਕੀਤੇ ਫੰਡਾਂ ਦਾ ਅੱਧਾ ਹਿੱਸਾ ਮਿਲੇਗਾ। ਅਮਰੀਕਾ ਈਰਾਨ ਦੇ ਤੇਲ ਬੰਦਰਗਾਹਾਂ ਅਤੇ ਬਾਕੀ ਪਾਬੰਦੀਆਂ ਨੂੰ ਹਟਾਉਣ ਦੀ ਸ਼ੁਰੂਆਤ ਕਰੇਗਾ। ਅਮਰੀਕਾ 30 ਦਿਨ ਦੇ ਅੰਦਰ ਈਰਾਨ ਦੇ ਆਲੇ ਦੁਆਲੇ ਫੌਜੀ ਮੌਜੂਦਗੀ ਘੱਟ ਕਰੇਗਾ ਅਤੇ ਈਰਾਨ ਪਰਮਾਣੂ ਹਥਿਆਰ ਨਹੀਂ ਬਣਾਏਗਾ ਅਤੇ 60% ਇਨਰਿਚਡ ਯੂਰੇਨੀਅਮ ਦੇ ਮੁੱਦੇ ਦੇ ਉੱਤੇ ਗੱਲਬਾਤ ਹੋਏਗੀ। ਅਤੇ ਅਗਲੀ ਗੱਲ ਇਹ ਆ ਕਿ ਅਮਰੀਕਾ ਈਰਾਨ ਦੇ ਤੇਲ ਬੰਦਰਗਾਹਾਂ ਅਤੇ ਬਾਕੀ ਪਾਬੰਦੀਆਂ ਨੂੰ ਹਟਾਉਣ ਦੀ ਸ਼ੁਰੂਆਤ ਕਰੇਗਾ ਅਤੇ ਇਹ ਗੱਲ ਉਹਦੇ ਵੱਲੋਂ ਮਸੌਦੇ ਵਿੱਚ ਦਰਜ ਕਰ ਦਿੱਤੀ ਗਈ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇਹ ਗੱਲ ਕਹਿਣੀ ਬਣਦੀ ਆ, ਇਸ ਜੰਗ ਦੇ ਰੁਕਣ ਦੇ ਨਾਲ ਜੇ ਕੱਚੇ ਤੇਲ ਦਾ ਭਾਅ ਘਟਦਾ ਤਾਂ ਭਾਰਤੀਆਂ ਦੇ ਲਈ ਵੀ ਚਾਅ ਵਾਲੀ ਗੱਲ ਹੋਊਗੀ ਕਿ ਭਾਈ ਸ਼ਾਇਦ ਹੁਣ ਭਾਰਤ ਦੇ ਵਿੱਚ ਤੇਲ ਦੀ ਕੀਮਤ ਘਟ ਜਾਵੇ। ਹਾਲਾਂਕਿ ਸਾਡਾ ਮਸਲਾ ਸਿਰਫ ਇੱਥੋਂ ਤੱਕ ਹੀ ਆ, ਭਾਰਤ ਦੇ ਉੱਤੇ ਸਿੱਧੇ ਤੌਰ 'ਤੇ ਨਹੀਂ, ਅਸਿੱਧੇ ਤੌਰ ਦੇ ਉੱਤੇ ਮਹਿੰਗਾਈ ਦੇ ਰੂਪ 'ਚ ਅਸਰ ਪਿਆ। ਉਹ ਭਾਵੇਂ ਤੁਸੀਂ ਭਾੜੇ ਦੇ ਰੂਪ 'ਚ ਦੇਖ ਲਓ ਅਤੇ ਭਾਵੇਂ ਤੁਸੀਂ ਆਉਣ ਜਾਣ ਦੇ ਰੂਪ ਦੇ ਵਿੱਚ ਜਾਂ ਕਰੀਏ ਢੋਆ ਢੁਆਈ ਦੀਆਂ ਚੀਜ਼ਾਂ ਦੇਖ ਲਓ ਜਾਂ ਆਪਣੀ ਨਿੱਤ ਰੋਜ਼ਮਰਾ ਦੀ ਵਰਤੋਂ ਵਾਲੇ ਵਾਹਣਾਂ ਦੇ ਵਿੱਚ ਤੇਲ ਜਿਹੜਾ ਆਪਾਂ ਪਾਉਂਦੇ ਹਾਂ ਉਹਦੀ ਗੱਲ ਕਰ ਲਈਏ। ਹੁੰਦਾ ਨਹੀਂ ਆਮ ਤੌਰ ਦੇ ਉੱਤੇ ਜਦੋਂ ਕੱਚੇ ਤੇਲ ਦਾ ਭਾਅ ਘਟ ਜੇ ਵੀ ਭਾਰਤ ਦੇ ਵਿੱਚ ਤੇਲ ਦਾ ਭਾਅ ਘਟਾ ਦਿੱਤਾ ਗਿਆ, ਪਰ ਜੇ ਇਵੇਂ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਆ। ਸੋ ਦੇਖਦੇ ਭਾਈ ਇਹ ਜਿਹੜਾ ਸਮਝੌਤਾ ਇਹਦੇ ਉੱਤੇ ਪੱਕੇ ਦਸਤਖਤ ਕਦੋਂ ਹੁੰਦੇ ਆ। ਅਤੇ ਜੋ ਇਜ਼ਰਾਈਲ ਦੇ ਵੱਲੋਂ ਲਿਬਨਾਨ ਦੇ ਉੱਤੇ ਪਿਛਲੇ ਦਿਨਾਂ ਵਿੱਚ ਹਮਲਾ ਕੀਤਾ ਗਿਆ, ਇਜ਼ਰਾਈਲ ਇਸ ਮਸਲੇ ਦੇ ਉੱਤੇ ਕੀ ਵਿਚਾਰ ਪੇਸ਼ ਕਰਦਾ? ਜੰਗਾਂ ਕਿਤੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਅਤੇ ਜੰਗਾਂ ਮੁੱਕਣੀਆਂ ਹੀ ਚਾਹੀਦੀਆਂ। ਅਤੇ ਜਾਂਦੇ ਜਾਂਦੇ ਗੱਲ ਕਰ ਲਈਏ ਅਭਿਜੀਤ ਦੀਪਕੇ ਦੀ, ਜਿਹੜਾ ਕਿ ਕਾਂਗਰਸ ਜਨਤਾ ਪਾਰਟੀ ਦਾ ਫਾਊਂਡਰ ਸੰਸਥਾਪਕ ਆ। ਜੈਪੁਰ ਦੇ ਵਿੱਚੋਂ ਗਿਆ ਅਤੇ ਉਹਨੂੰ ਉੱਥੇ ਕੁਝ ਕੁ ਲੋਕਾਂ ਨੇ ਕੁੱਟਿਆ, ਉਹਦੇ ਚਪੇੜਾਂ ਮਾਰੀਆਂ। ਇਹੀ ਸਾਡੇ ਦੇਸ਼ ਦੇ ਵਿੱਚ ਹੁੰਦਾ ਅਤੇ ਐਂਡ ਦੇ ਉੱਤੇ ਆਹ ਹੀ ਕੁਝ ਹੋਣਾ ਹੁੰਦਾ। ਉਹਦੇ ਚਪੇੜਾਂ ਮਾਰੀਆਂ, ਉਹ ਆਪਦਾ ਇਨਕਲਾਬ ਲਈ ਫਿਰਦੇ ਆ। ਜਿਹੜਾ ਇਹ ਗੱਲ ਕਹਿਣਾ ਸੀ ਕਿ ਆਪਾਂ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਹਾਂ, ਉਹਨੂੰ ਆਪਾਂ ਪਸੰਦ ਜਾਂ ਨਾ ਪਸੰਦ ਕਰੀਏ ਬਾਅਦ ਦੀ ਗੱਲ ਆ, ਪਰ ਇੱਥੇ ਕਿਹਨੂੰ ਖੁਸ਼ ਕਰਨ ਦੇ ਲਈ ਆਪਾਂ ਚਪੇੜਾ ਮਾਰਦੇ ਹਾਂ? ਅਤੇ ਉਹ ਬੰਦੇ ਕੌਣ ਹਨ? ਕਿਉਂਕਿ ਅਭਿਜੀਤ ਦੀਪਕੇ ਨੇ ਕਿਹਾ ਜੀ ਕਿ ਉਹ RSS ਦੇ ਬੰਦੇ ਆ। ਇਹੀ ਸਾਡੇ ਦੇਸ਼ ਦੇ ਵਿੱਚ ਵੰਡੀਆਂ ਦੀ ਗੱਲ ਆ, ਇਹੀ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਦੀ ਗੱਲ ਆ, ਇਹੀ ਇੱਕ ਦੂਜੇ ਦੀ ਲਹਿਰ ਨੂੰ ਢਾਹ ਲਾਉਣ ਵਾਲੀ ਗੱਲ ਆ। ਅਤੇ ਪਹਿਲੀ ਵਾਰ ਨਹੀਂ ਹੋਇਆ ਭਾਰਤ ਦੇ ਵਿੱਚ, ਹਰ ਸਾਲ ਇਵੇਂ ਕੁਝ ਹੁੰਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੋਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਉ, ਮਿਲ ਪੂਰਬ ਲਿਖਿਆੜੇ ਤੁਰ ਕਰਮਾ। ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਉ, ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ। ਹਰ ਅੰਮ੍ਰਿਤ

ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮਿਲ ਸੰਤ ਜਨਾ ਰੰਗ ਮਾਣੈ ਰਲੀਆ ਜੀਓ ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ ਹਰ ਤੁੱਠੈ ਢੋਲ ਢੋਲ ਮਿਲੀਆ ਜੀਓ ਮੇਰਾ ਮੰਤਰ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਵੇ ਚੋਲੇ ਜੀਓ ਮਨ ਦੇਵਾ ਸੰਤਾ ਮੇਰਾ ਪ੍ਰਮੇਲੇ ਜੀਓ ਹਰ ਵਿਟੜਿਓ ਸਦਾ ਘੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦਿਆੜਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖ ਵਿਗਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਅਨਦਿਨ ਅਨਦਰ ਹੱਸ ਜੀਓ ਹਰ ਪਾਇੜਾ ਵਡਭਾਗੀ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨ ਹੱਸ ਜੀਓ ਹਰ ਆਪੋ ਪਾਏ ਹਰ ਆਪੇ ਵੇਖੈ ਹਰ ਆਪੇ ਕਾਰੈ ਲਾਇਆ ਜੀਓ ਇੱਕ ਖਾਵੈ ਬਖਸ਼ ਤੋਟ ਨਾ ਆਵੈ ਇੱਕ ਨਾ ਫੁੱਕਾ ਪਾਇਆ ਜੀਓ ਇੱਕ ਰਾਜੇ ਤਖਤ ਬਹਿ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਓ ਗੌੜੀ ਮਾਝ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾ ਲਖੀਏ ਮੇਰੇ ਗੋਵਿੰਦਾ ਗੁਰਪੂਰਾ ਲਖ ਲਖਾਹੀ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲ ਦੋ ਦੁੱਖ ਲਹਿ ਜਾਹੀ ਜੀਓ ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨੈ ਹਰਪ੍ਰਭ ਜਿਠੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਵਿੰਦਾ ਹਰ ਬਾਜੋ ਤਨਕੁਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁੱਖ ਵਿਹਾਣੀ ਰਹਿਣੀ ਜੀਓ ਮੈਂ ਮੇਲੋ ਸੰਤ ਮੇਰਾ ਹਰਪ੍ਰਭ ਸੱਜਣ ਮੈਂ ਮੰਤਰ ਭੁੱਖ ਲਗਾਈਆ ਜੀਓ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰੋ ਹਰ ਲਾਈਆ ਜੀਓ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰਮੇਲੇ ਮੇਰਾ ਮਨ ਜੀਵਾਈਆ ਜੀਓ ਮੇਰਾ ਮੰਤਨ ਆਸਾ ਪੂਰੀਆ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈਆ ਜੀਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਾਂ ਤੁਦ ਵਿਟੜਿਓ ਸਦਵਾਰੀ ਜੀਓ ਮੇਰਾ ਮੰਤਨ ਪ੍ਰੇਮ ਪ੍ਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰੱਖ ਹਮਾਰੀ ਜੀਓ ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਬਾਰੀ ਜੀਓ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਨ ਤੋਂ

ਹਰ ਆਪੇ ਭਗਤ ਕਰਾਏਂਦਾ ਮੇਰੇ ਗੋਬਿੰਦਾ, ਹਰ ਭਗਤਾ ਲੋਚ ਮਨ ਪੂਰੀ ਜੀਉ, ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰਵ ਰਹਿਆ ਨਹੀਂ ਦੂਰੀ ਜੀਉ, ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਿਹਾ ਭਰਪੂਰੀ ਜੀਉ, ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖਿਆ ਆਪ ਹਦੂਰੀ ਜੀਉ, ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਵਜਾਏ ਤਿਉਂ ਵਾਜੈ ਜੀਉ, ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰਸਬਦੀ ਹਰ ਪ੍ਰਭ ਗਾਜੈ ਜੀਉ, ਆਪੇ ਸਰਨ ਪਵਾਏਂਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਉ, ਵਡਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜਨ ਨਾਨਕ ਨਾਮ ਸਿੱਧ ਕਾਜੈ ਜੀਉ। ਗੌੜੀ ਮਾਝ ਮਹੱਲਾ ਚੌਥਾ। ਮੈਂ ਹਰ ਨਾਮੈ ਹਰ ਬਿਰਹੁ ਲਗਾਈ ਜੀਉ, ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਉ, ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਉ, ਮੇਰਾ ਨਾਮ ਸਖਾ ਹਰ ਭਾਈ ਜੀਉ, ਗੁਣ ਗਾਵੋ ਸੰਤ ਜੀਉ, ਮੇਰੇ ਹਰ ਪ੍ਰਭ ਕੇਰੇ ਜੀਉ, ਜਪ ਗੁਰਮੁਖ ਨਾਮ ਜੀਉ, ਭਾਗ ਵਡੇਰੇ ਜੀਉ, ਹਰ ਹਰ ਨਾਮ ਜੀਉ, ਪ੍ਰਾਨ ਹਰ ਮੇਰੇ ਜੀਉ, ਫਿਰ ਬਹੁਣ ਨਾ ਪਵਜਲ ਫੇਰੇ ਜੀਉ, ਕਿਉਂ ਹਰ ਪ੍ਰਭ ਵੇਖਾ ਮੇਰੇ ਮਨ ਤਨ ਚਾਉ ਜੀਉ, ਹਰ ਮੇਲੋ ਸੰਤ ਜੀਉ, ਮਨ ਲੱਗਾ ਪਾਉ ਜੀਉ, ਗੁਰਸਬਦੀ ਪਾਈਐ ਹਰ ਪ੍ਰੀਤ ਮਰਾਉ ਜੀਉ, ਵਡਭਾਗੀ ਚ ਅਪਣਾਉ ਜੀਉ, ਮੇਰਾ ਮਨ ਤਨ ਵਡੜੀ ਗੋਬਿੰਦ ਪ੍ਰਭ ਆਸਾ ਜੀਉ, ਹਰ ਮੇਲੋ ਸੰਤ ਜੀਉ, ਗੋਬਿੰਦ ਪ੍ਰਭ ਆਸਾ ਜੀਉ, ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਉ, ਜਨ ਨਾਨਕ ਪੂਰੇ ਅੜੀ ਮਨ ਆਸਾ ਜੀਉ। ਗੌੜੀ ਮਾਝ ਮਹੱਲਾ ਚੌਥਾ। ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਉ, ਮਨ ਅੰਦਰ ਅੰਮ੍ਰਿਤ ਗੁਰਮਤਿ ਹਰ ਲੀਵਾਂ ਜੀਉ, ਮਨ ਹਰ ਰੰਗ ਰਤੜਾ ਹਰ ਰਸ ਦਾ ਪੀਵਾਂ ਜੀਉ, ਹਰ ਪਾਇੜਾ ਮਨ ਜੀਵਾਂ ਜੀਉ, ਮੇਰਾ ਮੰਤਨ ਪ੍ਰੇਮ ਲੱਗਾ ਹਰ ਬਾਣ ਜੀਉ, ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਉ, ਗੁਰਮੇਲੇ ਸੰਤ ਹਰ ਸੂਰ ਸੁਜਾਨ ਜੀਉ, ਹਉ ਨਾਮ ਵਿੱਟੋਂ ਕੁਰਬਾਨ ਜੀਉ, ਹਉ ਹਰ ਹਰ ਸੱਜਣ ਹਰ ਮੀਰ ਦਸਾਈ ਜੀਉ, ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਉ, ਸਤਿਗੁਰ ਤੁੱਠੜਾ ਦੱਸੇ ਹਰ ਪਾਈ ਜੀਉ, ਹਰ ਨਾਮੇ ਨਾਮ ਸਮਾਈ ਜੀਉ, ਮੈਂ ਵੇਦਨ ਪ੍ਰੇਮ ਹਰ ਬਿਰੋ ਲਗਾਈ ਜੀਉ, ਗੁਰਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਉ, ਹਰ ਹੋ ਦਿਆਲ ਹਰ ਨਾਮ ਧਿਆਈ ਜੀਉ, ਜਨ ਨਾਨਕ ਹਰ ਰਸ ਪਾਈ ਜੀਉ। ਮਹੱਲਾ ਪੰਜਵਾਂ। ਰਾਗ ਗੌੜੀ ਗੁਆਰੇਰੀ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਨ ਵਿਧ ਕੁਸਲ ਹੋਤ ਮੇਰੇ ਭਾਈ, ਕਿਉਂ ਪਾਈਐ ਹਰ ਨਾਮ ਸਹਾਈ ਰਹਾਉ, ਕੁਸਲ ਨਾ ਗ੍ਰਹੇ ਮੇਰੀ ਸਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ, ਹਸਤੀ ਘੋੜੇ ਦੇਖ ਵਿਗਾਸਾ, ਲਸਕਰ ਜੋੜੇ ਨੇਮ ਖਵਾਸਾ, ਗਲ ਜੇਵੜੀ ਹਉ ਮੈਂ ਕੇ ਫਾਸਾ, ਰਾਜ ਕਮਾਵੈ ਦਿਰਦ ਸਾਰੀ, ਮਾਣੇ ਰੰਗ ਭੋਗ ਬਹੁਨਾਰੀ, ਜਿਉ ਨਰਪਤ ਸੁਪਨੇ ਪੇਖਾਰੀ, ਏਕ ਕੁਸਲ ਮੋਕੋ ਸਤਿਗੁਰੂ ਬਤਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ, ਜਨ ਨਾਨਕ ਹਉ ਮੈਂ ਮਾਰ ਸਮਾਇਆ, ਇਨ ਵਿਧ ਕੁਸਲ ਹੋਤ ਮੇਰੇ ਭਾਈ, ਓ ਪਾਈਐ ਹਰ ਨਾਮ ਸਹਾਈ ਰਹਾਓ। ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਿਉਂ ਭ੍ਰਮੀਐ ਭ੍ਰਮ ਕਿਸਕਾ ਹੋਈ, ਜਾਂ ਜਲ ਥਲ ਮਹਿਲ ਰਵਿਆ ਸੋਈ, ਗੁਰਮੁਖ ਉਭਰੇ ਮਨਮੁਖ ਪਤ ਖੋਈ, ਜਿਸ ਰਾਖੈ ਆਪ ਰਾਮ ਦਾ ਯਾਰਾ, ਤਿਸ ਨਹੀਂ ਦੂਜਾ ਕੋ ਪਹੁੰਚਨਹਾਰਾ ਰਹਾਓ, ਸਭ ਮੈਂ ਵਰਤੈ ਇੱਕ ਅਨੰਤਾ, ਤਾਂ ਤੂੰ ਸੁਖ ਸੋ ਹੋਇਆ ਚਿੰਤਾ, ਉਹ ਸਭ ਕੇ ਜਾਣੈ ਜੋ ਵਰਤਨਤਾ, ਮਨਮੁਖ ਮੋਏ ਜਿੰਦੂਜੀ ਪਿਆਸਾ, ਬਹੁ ਜੋਨੀ ਭਵੈ ਤੁਰ ਕਿਰਤ ਲਿਖਿਆ ਸਾ, ਜੈਸਾ ਬੀਜੈ ਤੈਸਾ ਖਾਸਾ, ਦੇਖ ਦਰਸ ਮਨ ਪਇਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ, ਜਨ ਨਾਨਕ ਕੀ ਹਰ ਪੂਰਨ ਆਸਾ,
ਗੌੜੀ ਗੁਆ।

ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਿਰਬਿਖ ਜੋਇਓ। ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ ਚੌਰਾਸੀ ਜੋਨ ਭਰਮਾਇਆ, ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਤਿਆਗ ਮਾਨ

ਆਏ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੈ ਮਿਟੈ ਜਮਤਰਾਸ ਨਿਤ ਗਾਵੈ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸੀਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਉਂ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੈ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾਂ ਕੈ ਹਾਥ ਕਦੇ ਨਾ ਵਿਛੜਿਆ ਸਭ ਕੈ ਸਾਥ ਉਪਾਵ ਛੋੜ ਗਹੁ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸਨੋ ਜਾਣ ਪ੍ਰਭ ਕੀ ਆਗਿਆ ਸਤਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਕੱਟੀ ਜਮਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤਕਰ ਮਾਨ ਰਹਾਓ ਗੁਰ ਕਾ ਬਚਨ ਅਟਲ ਅਛੇਦ ਗੁਰ ਕੈ ਬਚਨ ਕੱਟੇ ਪਰਮ ਭੇਦ ਗੁਰ ਕਾ ਬਚਨ ਕਤੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜੇ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਵ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕਉ ਆਠ ਪਹਿਰ ਧਿਆਈ ਰਮਈਆ ਰੇਨ ਸਾਹ ਜਨ ਪਾਵੋ ਗੁਰਮਿਲ ਆਪਣਾ ਖਸਮ ਧਿਆਵੋ ਰਹਾਓ ਜਿਨ ਕੀਤਾ ਮੂੜ ਤੇ ਬਗਦਾ ਜਿਨ ਕੀਤਾ ਬਿਸੁਰਤ ਤੇ ਸੁਰਤਾ ਜਿਸ ਪਰ ਸਾਧਨ ਮੈਂ ਨਿਤ ਪਾਈ ਸੋ ਭ੍ਰਮਣ ਤੇ ਬਿਸਰਤ ਨਾਹੀ ਜਿਨ ਦੀਆ ਨਿਥਾਵੇਂ ਕਉ ਥਾਨ ਜਿਨ ਦੀਆ ਨਿਮਾਨੇ ਕਉ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰੱਖਣ ਹਾਰੇ ਕੌਸਾਲਾਹੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤਿਸ ਕੀ ਸਰਣ ਨਾਹੀ ਭਉ ਸੋਗ ਉਸਦੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਬਿਕਾਰ ਦਾਸ ਆਪਣੇ ਕੀ ਰੱਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਘਰ ਬਾਹਰ ਤੇਰੇ ਸਤਸੰਗ ਰਹਾਓ ਤਿਸ ਕੀ ਟੇਕ ਮਨੈ ਮੈਂ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਯਤਨ ਕਹ

ਜਿਉਂ ਬੋਹਿਤ ਪੈ ਸਾਗਰ ਮਾਹੇ, ਅੰਧਕਾਰ ਦੀਪਕ ਦੀਪਾਹੇ, ਅਗਨ ਸੀਤਕਾ ਲਾਸ ਦੁਖ, ਨਾਮ ਜਪਤ ਮਨ ਹੋਵ ਸੁਖ, ਉਤਰ ਜਾਏ ਤੇਰੇ ਮਨ ਕੀ ਪਿਆਸ, ਪੂਰਨ ਹੋਵੇ ਸਗਲੀ ਆਸ, ਡੋਲੇ ਨਾਹੀਂ ਤੁਮਰਾ ਚੀਤ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ, ਨਾਮ ਔਖਦ ਸੋਈ ਜਨ ਪਾਵੈ, ਕਰ ਕਿਰਪਾ ਜਿਸ ਆਪ ਦੇਵਾਵੈ, ਹਰ ਹਰ ਨਾਮ ਜਾਂ ਕੈ ਹਿਰਦੈ ਵਸੈ, ਦੁਖ ਦਰਦ ਤਿਹ ਨਾਨਕ ਨਸੈ, ਨਾ

ਪੁੱਤਰ ਕਲੱਤਰ ਉਰਜਿਓ ਜਾਨ ਮੇਰੀ, ਉਹ ਬਿਨਸੈ ਉਹ ਪਸਮੈ ਟਿਹਰੀ, ਬਿਨ ਹਰ ਭਜਨ ਦੇਖੋ ਬਿਲਾਤੇ, ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗਰਾਤੇ ਰਹਾਓ। ਜੋ ਬਿਗਾਰੀ ਕੈਸਰ ਦੀ ਜੈ ਦਾਮ, ਓਏ ਖਸਮੈ ਕੈ ਗ੍ਰਹਿ ਉਨ ਦੁਖ ਸਹਾਮ, ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ, ਜੋ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ, ਉਸ ਖੇਤ ਕਾਰਨ ਰਾਖਾ ਕੜੈ, ਤਿਸਕੈ ਪਾਲੈ ਕਛੂ ਨਾ ਪੜੈ, ਜਿਸਕਾ ਰਾਜ ਤਿਸੈ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਆਪ ਬਿਨਾਹੇ ਆਪ।

ਕਲਮ ਕਾਗਦ ਸਿਆਨ ਪਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮੰਤਰ ਪਤਾਨ ਸੋ ਸੁਖ ਮੋ

ਮਾਰੀ ਨਟ ਨਾਟ ਕੇ ਆਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਦੋਲੀ ਚ ਸਗਲ ਮੇਵੇ ਸੁੰਦਰ ਬਾਗੀਚੇ ਆਖੇੜ ਬਿਰਤ ਰਾਜਨ ਕੀ ਲੀਲਾ ਮਾਨਾ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹੋ ਆਨੰਦ ਲਿਆ ਸਾਧ ਸੰਗ ਹਰ ਕੀਰਤਨ ਗਾਈ ਹੈ ਕਹੋ ਨਾਨਕ ਵਡਭਾਗੀ ਪਾਈ ਹੈ ਜਾਂ ਕਹਿ ਹਰ ਧਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਉਹ ਤਨ ਮੇਰਾ ਬਹੁਰ ਬਹੁਰ ਉਵਾਹੂ ਲਪਟੇਰਾ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋ ਨਾ ਪਾਈਏ ਰਾਮ ਕੇ ਦਾਸਾ ਕਮਰ ਸੋ ਬੇਦੋ ਜਿਤ ਰਾਮ ਗੁਣ ਗਾਏ ਕਮਰ ਸੋ ਮਾਤੋ ਜਿਤ ਤਰੈ ਇਹ ਮਾਏ ਰਹਾਓ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹਿ ਸੋ ਬਿਖੈ ਸਮਾਨੈ।

ਸਾਧ ਸੰਕੈ ਨਾਹੀ ਨੇਰ, ਲਖ ਚੌਰਾਸੀ ਬ੍ਰਹਮਤਾ ਫੇਰ, ਏਕੈ ਜਲ ਫਹਾਏ ਪੰਖੀ, ਰਸ ਰਸ ਭੋਗ ਕਰੈ ਬੋਰੰਗੀ। ਕਹੋ ਨਾਨਕ ਜਿਸ ਭਏ ਕਿਰਪਾਲ, ਗੁਰਪੂਰੈ ਤਾਕੇ ਕਾਟੇ ਜਾਲ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਤਉ ਕਿਰਪਾ ਤੇ ਮਾਰਗ ਪਾਈ ਹੈ, ਪ੍ਰਭ ਕਿਰਪਾ ਤੇ ਨਾਮ ਤੇ ਆਈ ਹੈ, ਪ੍ਰਭ ਕਿਰਪਾ ਤੇ ਬੰਧਨ ਛੁਟੈ, ਤਉ ਕਿਰਪਾ ਤੇ ਹਉ ਮੈਂ ਤੁਟੈ। ਤੁਮ ਲਾਵੋ ਤਉ ਲਾਗੈ ਸੇਵ, ਹਮ ਤੇ ਕਛੁ ਨਾ ਹੋਵੈ ਦੇਵ। ਰਹਾਉ ਤੁਧ ਭਾਵੈ ਤਾਂ ਗਾਵਾ ਬਾਣੀ, ਤੁਧ ਭਾਵੈ ਤਾਂ ਸੱਚ ਵਖਾਣੀ, ਤੁਧ ਭਾਵੈ ਤਾਂ ਸਤਿਗੁਰ ਮਯਾ, ਸਰਬ ਸੁਖਾਂ ਪ੍ਰਭ ਤੇਰੀ ਦਇਆ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਜੋ ਤੁਧ ਭਾਵੈ ਸੋ ਸਤਿ ਧਰਮਾ, ਸਰਬ ਨਿਧਾਨ।

0: ਨਾਮ ਤੇਰਾ ਰਹਿ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਆਨ ਰਸਾ ਜੇ ਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ। ਹੇ ਜਿਹਵੇ ਤੂੰ ਰਾਮ ਗੁਣ ਗਾਓ, ਨਿਮਖ ਨਿਮਖ ਹਰ ਹਰ ਹਰ ਧਿਆਓ। ਆਨ ਨਾ ਸੁਣੀਐ ਕਤ ਹੂੰ ਜਾਈਐ, ਸਾਧ ਸੰਗਤ ਵਡਭਾਗੀ ਪਾਈਐ। ਆਠ ਪਹਿਰ ਜਿਹਵੇ ਆਰਾਦ, ਪਾਰ ਬ੍ਰਹਮ ਠਾਕਰਿਆ ਗਾਦ। ਇਹਾਂ ਉਹਾਂ ਸਦਾ ਸੁਹੇਲੀ, ਹਰ ਗੁਣ ਗਾਵਤ ਰਸਨ ਅਮੋਲੀ। ਬਨਸਪਤ ਮੌਲੀ ਫਲ ਫੁੱਲ ਪੇਡੇ, ਇਹ ਰਸ ਰਾਤੀ ਬਹੁਰ ਨਾ ਛੋਡੇ। ਆਨ ਨਾ ਰਸ ਕਸ ਲਵੈ ਨਾ ਲਾਈ, ਕਹੋ ਨਾਨਕ ਗੁਰ ਪਏ ਹੈ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ, ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ, ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ।

0: Karun Vaste call Karo 204-772-1313. Canada's number one provider of training, consulting, and software for the transportation industry. ACE ACI, e-manifest, permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬਾਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬਾਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬਾਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬਾਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਜੀ ਕੈਂਡੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
5: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
6: ਪੈਂਦੀ ਆ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
5: ਗਰਜਾ ਬ੍ਰਦਰਸ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
7: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
4: ਤੁਸੀਂ ਸੁਣਨੇ ਹੋ ਵਿਨੀਪੈਗ ਦਾ ਅਸੀਂ ਰੇਡੀਓ ਰੇਡੀਓ ਧਮਾਲ ਰੇਡੀਓ ਧਮਾਲ ਰੇਡੀਓ ਧਮਾਲ
7: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪਾਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-94485 204-510-9485
8: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਭਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਹੈ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ ਭਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਭਈ 204-942-4690
4: ਜੀ ਕੈਂਡੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
5: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
6: ਪੈਂਦੀ ਆ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
5: ਗਰਜਾ ਬ੍ਰਦਰਸ
9: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਤੁਹਾਡਾ ਆਪਣਾ ਹੋਸਟ ਗੈਵੀ। ਕਰਦੇ ਹਾਂ ਜੀ ਅੱਜ ਦੇ ਦਿਨ ਦੀ ਸ਼ੁਰੂਆਤ, ਤੇ ਪਹਿਲਾਂ ਮਾਰ ਲਈਏ ਅੱਜ ਦੇ ਦਿਨ ਦੇ ਉੱਤੇ ਜੀ। ਅੱਜ ਹੈਗਾ ਜੀ ਵੀਰਵਾਰ, ਤੇ ਚਾਰ ਹਾੜ੍ਹ ਹੋ ਚੁੱਕੀ ਹੈ, ਤੇ ਹਾੜ੍ਹ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਗਰਮੀ ਵੀ ਹੱਥ ਦੀ ਪੈਂਦੀ ਹੈ, ਤੇ ਦਿਨ ਪੂਰੇ ਖੁੱਲ੍ਹ ਜਾਂਦੇ ਆ, ਯਾਨੀ ਕਿ ਜਿਹੜੇ ਆਪਾਂ ਕਹਿ ਦਿੰਦੇ ਸਭ ਤੋਂ ਵੱਡੇ ਦਿਨ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਉਹ ਹਾੜ੍ਹ ਦੇ ਮਹੀਨੇ ਦੇ ਵਿੱਚ ਮਿਲਦੇ ਹੁੰਦੇ। ਤੇ ਜੇ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ, ਅੱਜ ਜੀ 15 ਡਿਗਰੀ ਟੈਂਪਰੇਚਰ ਜਿਹੜਾ ਘੱਟ ਤੋਂ ਘੱਟ ਨੋਟ ਕੀਤਾ ਗਿਆ, ਤੇ ਵੱਧ ਤੋਂ ਵੱਧ 21 ਡਿਗਰੀ ਰਹਿਣ ਦੀ ਸੰਭਾਵਨਾ। ਤੇ ਆਪਾਂ ਨੂੰ ਪਤਾ ਕਿ ਅੱਜ ਸੂਰਜ ਦੇਵ ਚਾਚੀ ਥੋੜ੍ਹੇ ਥੋੜ੍ਹੇ ਝਾਤੀਆਂ ਆਪਾਂ ਨੂੰ ਮਾਰ ਰਹੇ ਨੇ, ਤੇ ਬੱਦਲ ਛਾਏ ਹੋਏ ਨੇ, ਤਾਂ ਕਿਤੇ ਨਾ ਕਿਤੇ ਸ਼ਾਮ ਨੂੰ ਬਾਰਿਸ਼ ਦੇ ਆਸਾਰ ਹੈਗੇ ਨੇ। 10-20% ਚਾਂਸ ਨੇ, ਯਾਨੀ ਕਿ ਬਹੁਤ ਘੱਟ ਚਾਂਸ ਨੇ, ਪਰ ਕੱਲ੍ਹ ਨੂੰ 60% ਚਾਂਸ ਨੇ, ਤੇ ਕੱਲ੍ਹ ਨੂੰ ਫੁੱਲ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਕੱਲ੍ਹ ਨੂੰ ਟੈਂਪਰੇਚਰ ਬਹੁਤ ਡਾਊਨ ਰਹੂਗਾ, 17 ਡਿਗਰੀ ਟੈਂਪਰੇਚਰ ਕੱਲ੍ਹ ਜਿਹੜਾ ਨੋਟ ਕੀਤਾ ਗਿਆ, ਤੇ ਭਾਰੀ ਬਾਰਿਸ਼ ਕੱਲ੍ਹ ਨੂੰ ਹੋਣ ਦੀ ਪੂਰੀ ਪੂਰੀ ਸੰਭਾਵਨਾ ਰਹੂਗੀ। ਤੇ ਜਿਹੜਾ ਵੀਕਐਂਡ ਬਾਅਦ ਸਟਾਰਟ ਹੋਣ ਵਾਲਾ, 21 ਡਿਗਰੀ ਟੈਂਪਰੇਚਰ ਸ਼ਨੀਵਾਰ ਦਾ ਨੋਟ ਕੀਤਾ ਗਿਆ, ਤੇ ਐਤਵਾਰ ਦਾ 22 ਡਿਗਰੀ ਟੈਂਪਰੇਚਰ ਜਿਹੜਾ ਵੱਧ ਤੋਂ ਵੱਧ ਨੋਟ ਕੀਤਾ ਗਿਆ। ਯਾਨੀ ਕਿ ਕੁੱਲ ਮਿਲਾ ਕੇ ਆਪਾਂ ਨੂੰ ਜਿਹੜਾ ਵੀਕ ਆ, ਠੰਡਾ ਮਿੱਠਾ ਜਿਹਾ ਰਹਿਣ ਵਾਲਾ, ਵਿੱਚ ਵਿੱਚ ਬਾਰਿਸ਼ ਦੇ ਆਪਾਂ ਨੂੰ ਆਨੰਦ ਲੈਣ ਦੇ ਮਿਲਣਗੇ ਮੌਕੇ, ਤੇ ਇਹਨਾਂ ਵਿੱਚ ਵਿੱਚ ਸੂਰਜ ਦੇਵਤਾ ਦੇ ਵੀ ਦਰਸ਼ਨ ਆਪਾਂ ਨੂੰ ਮਿਲਦੇ ਰਹਿਣਗੇ। ਯਾਨੀ ਕਿ ਕੁੱਲ ਮਿਲਾ ਕੇ ਆਹ ਵੀਕ ਆ, ਖੁੱਲ੍ਹੇ ਖੁੱਲ੍ਹੇ ਜਿਹੇ ਦਿਨ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ, ਕਿਉਂਕਿ ਵੀਕਐਂਡ ਜਿਹੜਾ ਸੈਟਰਡੇ ਸੰਡੇ ਆਪਾਂ ਦੇਖ ਰਹੇ ਹਾਂ 21 ਡਿਗਰੀ ਤੇ 22 ਡਿਗਰੀ ਟੈਂਪਰੇਚਰ ਵਾਲਾ, ਕਿ ਯਾਨੀ ਕਿ ਬਾਹਲੀ ਗਰਮੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੂਗੀ। ਤੇ ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ ਤਾਂ 28 ਕਿਲੋਮੀਟਰ ਦੀ ਰਫ਼ਤਾਰ ਆ ਘੰਟੇ ਦੀ, ਤਾਂ ਕੁੱਲ ਮਿਲਾ ਕੇ ਠੰਡੀ ਮਿੱਠੀ ਜੀ ਹਵਾ ਜਬ ਦੇਖਣ ਨੂੰ ਮਿਲ ਸਕਦੀ। ਬਹੁਤ ਸੋਹਣਾ ਦਿਨ ਕਹਿ ਸਕਦੇ ਅੱਜ ਦਾ, ਜਿਹੜਾ ਦਿਨ ਬੜਾ ਖੂਬਸੂਰਤ ਚੜਿਆ ਹੋਇਆ, ਤੇ ਠੰਡੀ ਮਿੱਠੀ ਜੀ ਹਵਾ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ। ਬੱਦਲ ਛਾਏ ਰਹਿਣਗੇ, ਤਾਂ ਬਾਹਰ ਘੁੰਮਣਾ ਫਿਰਨਾ ਜੇ ਤੁਸੀਂ ਪਾਰਕ ਦੇ ਵਿੱਚ ਜਾ ਸਕਦੇ ਹੋ, ਤੁਸੀਂ ਬੀਚ 'ਤੇ ਵੀ ਜਾ ਸਕਦੇ ਹੋ, ਲੇਕ 'ਤੇ ਵੀ ਜਾ ਸਕਦੇ ਹੋ ਫਰੈਂਡਸ ਨਾਲ, ਪਾਰਕਾਂ ਦੇ ਵਿੱਚ ਘੁੰਮਣਾ ਚਾਹੁੰਦੇ ਹੋ, ਤਾਂ ਤੁਸੀਂ ਅੱਜ ਦਾ ਦਿਨ ਜਿਹੜਾ ਬਹੁਤ ਵਧੀਆ ਹੈ। ਅਤੇ 5:19 ਤੇ ਜਿਹੜੇ ਸੂਰਜ ਦੇਵਤਾ ਜੀ ਨੇ ਆਪਾਂ ਨੂੰ ਦਰਸ਼ਨ ਦਿੱਤੇ ਨੇ, ਅਤੇ 9:40 ਤੱਕ ਆਪਾਂ ਨੂੰ ਟਰਾਈ ਕਰਦੇ ਰਹਿਣਗੇ ਦਰਸ਼ਨ ਦੇਣ ਦੀ, ਪਰ ਵਿੱਚ ਵਿੱਚ ਜਿਹੜੇ ਤੁਹਾਨੂੰ ਪਤਾ ਬੱਦਲਾਂ ਦਾ ਦਬਦਬਾ ਚੱਲੀ ਜਾਣਾ, ਉਹਨਾਂ ਨੇ ਕਹਿੰਦੇ ਨਹੀਂ ਹੁੰਦੇ ਕਿ ਸਾਡਾ ਚੱਲਦਾ ਹੈ ਧੱਕਾ, ਅਸੀਂ ਤਾਂ ਕਰਦੇ, ਅਤੇ ਬੱਦਲਾਂ ਦਾ ਜੇ ਧੱਕਾ ਚੱਲਣਾ ਹੈ, ਤਾਂ ਦੇਖੋ ਸੂਰਜ ਦੇਵਤਾ ਜੀ ਕਿੰਨੀ ਵਾਰੀ ਆਪਾਂ ਨੂੰ ਝਾਤੀਆਂ ਮਾਰਦੇ ਨੇ। ਤਾਂ ਜਿਹੜੇ ਹੁਣ ਤੁਸੀਂ ਬਾਹਰ ਟੈਕਸੀ ਚਲਾ ਰਹੇ ਹੋਗੇ, ਉਬਰ ਚਲਾ ਰਹੇ ਹੋਗੇ, ਜਾਂ ਟਰੱਕ ਚਲਾ ਰਹੇ ਹੋਗੇ, ਜਾਂ ਵਾਕ ਕਰ ਰਹੇ ਹੋਗੇ, ਸੁਣ ਰਹੇ ਹੋਗੇ, ਤੁਸੀਂ ਸਾਨੂੰ ਦੱਸ ਸਕਦੇ ਸਾਰੇ ਸਰੋਤੇ ਕਿ ਅੱਜ ਕਿੰਨਾ ਕੁ ਟਾਈਮ ਸੂਰਜ ਦੇਵਤਾ ਜੀ ਦੀ ਚੱਲਦੀ ਹੈ, ਅਤੇ ਕਿੰਨਾ ਕੁ ਬੱਦਲ ਛਾਏ ਰਹਿੰਦੇ ਨੇ। ਅਤੇ ਜੇ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਤਾਂ 27 ਡਿਗਰੀ ਟੈਂਪਰੇਚਰ ਰਹਿਣ ਵਾਲਾ ਜੀ ਰਾਤ ਦਾ, ਅਤੇ ਸੁਬਾਹ ਦੀ ਗੱਲ ਕਰਦੇ ਹਾਂ 28 ਡਿਗਰੀ ਟੈਂਪਰੇਚਰ, ਜਿਹੜਾ ਆਫਟਰਨੂਨ ਦਾ 36 ਡਿਗਰੀ ਟੈਂਪਰੇਚਰ ਆ, ਤਾਂ ਕਿਤੇ ਕਿਤੇ ਭਾਰੀ ਬਾਰਿਸ਼ ਦੇ ਆਸਾਰ ਨੇ ਜੀ, 60-60% ਚਾਂਸ ਨੇ ਕਈ ਇਲਾਕਿਆਂ ਦੇ ਵਿੱਚ। ਅਤੇ ਤੁਸੀਂ ਸਾਨੂੰ ਦੱਸਣਾ, ਤੁਸੀਂ ਅੱਜ ਕਾਲ ਕੀਤੀ ਹੋਣੀ ਹੈ ਪੰਜਾਬ, ਜਦੋਂ ਉੱਥੇ ਰਾਤ ਹੋਈ ਆ, ਅਤੇ ਤੁਸੀਂ ਘਰਦਿਆਂ ਨੂੰ ਪੁੱਛਿਆ ਹੋਣਾ ਕਿ ਕਿੱਦਾਂ ਫਿਰ ਇਨਵਾਇਰਮੈਂਟ ਕਿੱਦਾਂ ਦਾ ਆ, ਅੱਜ ਮੀਂਹ ਪਿਆ ਜਾਂ ਧੁੱਪਾ, ਤਾਂ ਕਿਵੇਂ ਉਹ ਤੁਹਾਨੂੰ ਕੀ ਤੁਹਾਨੂੰ ਮਿਲਿਆ, ਕਿਹੜੇ ਕਿਹੜੇ ਏਰੀਏ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਆ, ਕਿਉਂਕਿ ਕਈ ਥਾਵਾਂ 'ਤੇ ਮੇਜਰ ਚੇਤਾਵਨੀਆਂ ਵੀ ਆਈਆਂ ਨੇ ਆਪਣੇ ਵਿਨੀਪੈਗ ਦੇ ਵਿੱਚ। ਆਪਾਂ ਦੇਖ ਰਹੇ ਹਾਂ ਕਿੰਨਾ ਮੌਸਮ ਚੇਂਜ ਹੋ ਚੁੱਕਿਆ, ਇੱਕਦਮ ਥੋੜ੍ਹੇ ਦਿਨ ਆਪਾਂ ਨੂੰ ਵੇਖਿਆ ਸੀਗਾ ਕਿ ਆਪਾਂ ਭਾਰੀ ਬਾਰਿਸ਼ ਹੋਈ ਆ, ਤਾਂ ਫਿਰ ਆਪਾਂ ਨੂੰ ਧੁੱਪ ਦੇਖਣ ਨੂੰ ਮਿਲੀ ਤਿੱਖੀ ਤਿੱਖੀ, ਫਿਰ ਹੁਣ ਫਿਰ ਆਪਾਂ ਬਾਰਿਸ਼ ਦੇ ਵਿੱਚ ਐਂਟਰ ਹੋ ਚੁੱਕੇ ਹਾਂ, ਅਤੇ ਕਈ ਥਾਵਾਂ 'ਤੇ ਇੱਦਾਂ ਦੀਆਂ ਨਿਊਜ਼ ਆਈਆਂ ਨੇ ਆਪਾਂ ਨੂੰ, ਅਤੇ ਕਿੱਥੇ ਕਿੱਥੇ ਆਪਣੇ ਕੈਨੇਡਾ ਦੇ ਵਿੱਚ ਆਲੇ ਦੁਆਲੇ ਕੀ ਹੋ ਰਿਹਾ ਉਹ ਵੀ ਆਪਾਂ ਨਿਗਾਹ ਮਾਰ ਲੈਂਦੇ ਹਾਂ। ਅਤੇ ਟੋਰਾਂਟੋ ਦੇ ਵਿੱਚ ਫਲੱਡ ਵਾਰਨਿੰਗ ਵੀ ਆਈ ਹੋਈ ਆ ਕਈ ਏਰੀਆਂ ਦੇ ਵਿੱਚ, ਤਾਂ ਥੋੜ੍ਹਾ ਬਹੁਤਾ ਜੇ ਤੁਸੀਂ ਹੁਣ ਘੁੰਮਣਾ ਫਿਰਨਾ ਸਟਾਰਟ ਕਰਨ ਲੱਗੇ ਹੋ ਤਾਂ ਦੱਸ ਦੇ ਕਿ ਟੋਰਾਂਟੋ ਦੇ ਕਈ ਏਰੀਆਂ ਦੇ ਵਿੱਚ ਫਲੱਡ ਵਾਰਨਿੰਗ ਜਾਰੀ ਹੋ ਚੁੱਕੀਆਂ। ਜੇ ਤੁਸੀਂ ਕਿਸੇ ਬੀਚ ਵਗੈਰਾ 'ਤੇ ਜਾ ਰਹੇ ਹੋ ਤਾਂ ਥੋੜ੍ਹਾ ਜਿਹਾ ਨਿਗਾਹ ਮਾਰ ਲਿਓ, ਥੋੜ੍ਹਾ ਜਿਹਾ ਧਿਆਨ ਮਾਰ ਲਿਓ ਜੇ ਉੱਥੋਂ ਦੇ ਇਨਵਾਇਰਮੈਂਟ ਬਾਰੇ, ਵੈਦਰ ਬਾਰੇ, ਕਿ ਕਿੱਦਾਂ ਦਾ ਵੈਦਰ ਆ, ਅਤੇ ਥੋੜ੍ਹਾ ਜਿਹਾ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਕੋਈ ਤੂਫਾਨ ਤਾਂ ਨਹੀਂ ਆਉਣ ਵਾਲਾ ਜਾਂ ਕੁਝ ਵੀ, ਥੋੜ੍ਹਾ ਬਹੁਤ ਮੌਸਮ ਦੇ ਅਲਰਟ ਜ਼ਰੂਰ ਦੇਖ ਕੇ ਜਾਇਆ ਕਰੋ। ਕੋਈ ਯੈਲੋ ਵਾਰਨਿੰਗ ਤਾਂ ਨਹੀਂ ਹੈਗੀ, ਕਿਉਂਕਿ ਆਪਾਂ ਕੱਲ੍ਹ ਵੀ ਇੱਕ ਨਿਊਜ਼ ਸਾਂਝੀ ਕੀਤੀ ਸੀ, ਜੋ ਸਕੀਆਂ ਭੈਣਾਂ ਜਿਹੜੀਆਂ ਸਮੁੰਦਰ ਦੀ ਇੱਕ ਵੱਡੀ ਲਹਿਰ ਆਈ ਤੀ, ਉਹਨਾਂ ਨੂੰ ਨਾਲ ਹੀ ਲੈ ਗਈ ਅਤੇ ਉਹਨਾਂ ਦੀ ਡੈਥ ਹੋ ਗਈ, ਤਾਂ ਕਿਤੇ ਨਾ ਕਿਤੇ ਆਪਾਂ ਥੋੜ੍ਹਾ ਜਿਹਾ ਅਵੇਅਰ ਰਹਿਣਾ ਇਹ ਚੀਜ਼ਾਂ ਨੂੰ, ਥੋੜ੍ਹਾ ਜਿਹਾ ਧਿਆਨ ਰੱਖਣਾ ਜਦੋਂ ਪਾਣੀ ਵਾਲੇ ਏਰੀਏ ਦੇ ਵਿੱਚ ਜਾਂਦੇ ਹਾਂ, ਤਾਂ ਕਿ ਉੱਥੋਂ ਦਾ ਵੈਦਰ ਕਿੱਦਾਂ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ, ਅਤੇ ਥੋੜ੍ਹਾ ਜਿਹਾ ਨਿਗਾਹ ਮਾਰ ਲਈਏ ਹੋਰ ਆਲੇ ਦੁਆਲੇ ਕੀ ਹੋ ਰਿਹਾ। ਅਤੇ ਸਵੀਡਨ ਦੇ ਵਿੱਚ ਇੱਕ ਨਵਾਂ ਕਾਨੂੰਨ ਪਾਸ ਹੋਇਆ ਜੀ, ਜਿਹਦਾ ਨਾਮ ਹੈਗਾ ਗੁੱਡ ਬਿਹੇਵੀਅਰ ਲਾਅ, ਅਤੇ ਇਹਦੇ ਅਕੋਰਡਿੰਗ ਇਹ ਆ ਜੀ, ਅਤੇ ਜੇ ਤੁਸੀਂ ਕੋਈ ਵੀ ਗਲਤ ਹਰਕਤ ਕਰਦੇ ਹੋ ਸਵੀਡਨ ਦੇ ਵਿੱਚ, ਤਾਂ ਜਾਂ ਤੁਸੀਂ ਟੈਕਸ ਕੋਈ ਚੋਰੀ ਕੀਤਾ ਜਾਂ ਕੁਝ ਵੀ, ਚਾਹੇ ਤੁਸੀਂ ਕੋਈ ਟਿਕਟ ਨਹੀਂ ਭਰੀ ਹੋਈ, ਯਾਨੀ ਕਿ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਲਿਆ ਆ ਗੁੱਡ ਬਿਹੇਵੀਅਰ ਲਾਅ ਦੇ ਵਿੱਚ, ਤਾਂ ਉਹ ਤੁਹਾਡੀ ਸਿਟੀਜ਼ਨ ਜਾਂ ਉੱਥੋਂ ਦਾ ਵਰਕ ਪਰਮਿਟ ਤੁਹਾਡਾ ਕੈਂਸਲ ਕਰ ਸਕਦੇ ਆ। ਤਾਂ ਕਿਤੇ ਨਾ ਕਿਤੇ ਤੁਸੀਂ ਹੁਣ ਇਹ ਧਿਆਨ ਰੱਖਣਾ ਕਿ ਬਈ ਆਪਣੇ ਕੈਨੇਡਾ ਦੇ ਵਿੱਚ ਇੱਦਾਂ ਦਾ ਕੋਈ ਰੂਲ ਨਾ ਆ ਜਾਵੇ, ਅਤੇ ਜੇ ਕੋਈ ਆ ਗਿਆ ਤਾਂ ਜ਼ਰੂਰ ਇੱਕ ਦੂਜੇ ਨਾਲ ਸ਼ੇਅਰ ਕਰ ਦਿਓ ਜੀ, ਕਿਉਂਕਿ ਜੇ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਬਾਕੀ ਦੇਸ਼ ਵੀ ਨਿਗਾਹ ਰੱਖਦੇ ਆ ਕਿ ਇੱਦਾਂ ਦਾ ਕੁਝ ਨਾ ਕੁਝ ਆਪਾਂ ਅਪਡੇਟ ਕਰੀਏ, ਕਿ ਆਪਣੇ ਜਿਹੜੇ ਕੈਨੇਡਾ ਦੇ ਵਿੱਚ ਦੇਖ ਰਹੇ ਹਾਂ ਕਿੰਨਾ
ਆਹਾ ਇਸ ਗੁੱਡ ਬਿਹੇਵੀਅਰ ਲਾਅ ਦੇ ਵਿੱਚ ਨਹੀਂ ਆਉਣਗੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਵਰਕ ਪਰਮਿਟ ਕੈਂਸਲ ਕੀਤੇ ਜਾਣਗੇ ਜਾਂ ਇੱਦਾਂ ਦਾ ਕੋਈ ਕਾਨੂੰਨ ਹੋਊਗਾ ਕੈਨੇਡਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਹੋ ਸਕਦੀ ਆ। ਇਹਦਾ ਹਿੰਟ ਮੈਂ ਦੇ ਰਿਹਾ, ਅੱਗੇ ਨਿਊਜ਼ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਤਾਂ ਬਣੇ ਰਹੋ ਜੇ। ਤਾਂ ਇੱਕ ਹੋਰ ਨਿਊਜ਼ ਆ ਜੀ, ਇਹ ਨਿਊਜ਼ ਹੈਗੀ ਆ ਜੀ ਵਿਨੀਪੈਗ ਦੇ ਰਿਲੇਟਡ, ਜਿਹੜੀਆਂ ਬੱਸਾਂ ਨੇ ਉਹਨਾਂ ਦੇ ਰਿਲੇਟਡ ਆ ਕਿ ਇੱਕ ਬੱਸ ਡਰਾਈਵਰ ਨੂੰ ਫੜਿਆ ਗਿਆ ਸੀ ਉਸ ਵਾਰਨ 'ਤੇ, ਉਹ ਨਸ਼ੇ ਦੀ ਹਾਲਤ ਵਿੱਚ ਸੀਗਾ ਅਤੇ ਸ਼ਰਾਬ ਪੀਤੀ ਹੋਈ ਸੀਗੀ। ਪੁਲਿਸ ਵੱਲੋਂ ਵੈਰੀਫਾਈ ਕੀਤਾ ਗਿਆ ਕਿ ਉਸਦੀ ਜਿਹੜਾ ਸੇਵਨ ਕੀਤਾ ਹੋਇਆ ਸੀ ਸ਼ਰਾਬ ਦਾ, ਅਤੇ ਆਪਦਾ ਰੂਟ ਪੂਰਾ ਕਰਕੇ ਉਹ ਬੱਸ ਲਗਾਉਣ ਜਾ ਰਿਹਾ ਸੀਗਾ, ਜਿਹੜਾ ਬੱਸ ਸਟੇਸ਼ਨ ਇੱਥੇ ਆਪਣਾ, ਅਤੇ ਉੱਥੇ ਪਰ ਉਹ ਜਦੋਂ ਜਾਣ ਤੋਂ ਪਹਿਲਾਂ ਉਸਨੇ ਡਰਿੰਕ ਕਰ ਲਈ ਸੀਗੀ। ਤਾਂ ਇਹ ਕਿਤੇ ਨਾ ਕਿਤੇ ਬਈ ਨੌਕਰੀ ਨੂੰ ਇੱਦਾਂ ਖਤਰੇ 'ਚ ਨਾ ਪਾਇਆ ਕਰੋ, ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਸਿਆਣੇ ਹੈਗੇ ਹਾਂ ਸਾਰੇ ਆਪਾਂ, ਮਸਾਂ ਆਪਾਂ ਨੂੰ ਜੋਬਾਂ ਮਿਲੀਆਂ ਨੇ ਇੱਥੇ, ਅਤੇ ਜੇ ਜੋਬ ਜਿਹੜੀ ਵੀ ਮਿਲੀ ਆ ਉਹਦੀ ਰਿਸਪੈਕਟ ਕਰਿਆ ਕਰੋ। ਨਸ਼ਾ ਕਰਕੇ ਕਦੇ ਵੀ ਜੋਬ 'ਤੇ ਨਾ ਜਾਓ, ਨਸ਼ਾ ਕਰਕੇ ਕਦੇ ਡਰਾਈਵ ਨਾ ਕਰੋ, ਅਤੇ ਜੇ ਤੁਸੀਂ ਬੱਸ ਚਲਾ ਰਹੇ ਹੋ ਤਾਂ ਇੱਕ ਬਿਗ ਰਿਸਪੋਂਸੀਬਿਲਟੀ ਆ ਤੁਹਾਡੇ 'ਤੇ, ਤਾਂ ਇੱਦਾਂ ਦਾ ਕੁਝ ਵੀ ਚਾਰਜਸ ਨਾ ਲਗਵਾਇਆ ਕਰੋ ਆਪਦੇ 'ਤੇ, ਕਿਉਂਕਿ ਇਦੋਂ ਬਾਅਦ ਜਾ ਕੇ ਸਾਰੀ ਉਮਰ ਪਛਤਾਉਣਾ ਪਵੇ ਇੱਕ ਨਿੱਕੀ ਜਿਹੀ ਗਲਤੀ ਕਰਕੇ, ਇੱਕ ਬਦਨਾਮੀ ਵੱਖਰੀ ਗੱਲ ਆ, ਤਾਂ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰਕੇ। ਅਤੇ ਅਲਬਰਟਾ ਜਿਹੜੇ ਰਹਿੰਦੇ ਨੇ, ਅਲਬਰਟਾ ਦੇ ਜਿਹੜੇ ਵਸਨੀਕ ਨੇ, ਉਹਨਾਂ ਨੂੰ$100 ਮਿਲ ਰਹੇ ਨੇ। ਉੱਥੋਂ ਦੇ ਇੱਕ ਐਲਾਨ ਹੋਇਆ ਪਿੱਛੇ ਜੀ, ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਆਪਾਂ ਦੇਖ ਰਹੇ ਸੀ ਗੈਸ ਦੀਆਂ ਜਿਹੜੀਆਂ ਕੀਮਤਾਂ ਮਹਿੰਗੀਆਂ ਹੋਈਆਂ ਨੇ, ਵਧੀਆਂ ਹੋਈਆਂ ਨੇ, ਤਾਂ ਉਹਦੇ ਧਿਆਨ ਦੇ ਧਰ ਉਹਨਾਂ ਨੇ ਕਿਹਾ ਕਿ ਉਹ ਦਰ ਤਾਂ ਅਸੀਂ ਘਟਾ ਨਹੀਂ ਸਕਦੇ, ਪਰ ਜਿਹੜੇ ਇੱਥੋਂ ਦੇ ਵਸਨੀਕ ਨੇ ਜਿਨ੍ਹਾਂ ਨੇ ਟੈਕਸ ਫਿਲ ਕੀਤਾ ਹੋਇਆ, ਉਹਨਾਂ ਨੂੰ ਅਸੀਂ ਡਾਇਰੈਕਟਲੀ $100 ਜਿਨ੍ਹਾਂ ਨੇ ਟੈਕਸ ਫਿਲ ਕੀਤਾ ਹੋਇਆ ਉਹਨਾਂ ਨੂੰ ਸਿੱਧਾ ਉਹਨਾਂ ਦੇ ਅਕਾਊਂਟ ਦੇ ਵਿੱਚ $100 ਦੇਵਾਂਗੇ। ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਨਿਊਜ਼ ਆ, ਅਤੇ ਆਪਾਂ ਹੋਪ ਕਰਦੇ ਹਾਂ ਕਿ ਆਪਣੀ ਮੈਨੀਟੋਬਾ 'ਚ ਵੀ ਕੋਈ ਇੱਦਾਂ ਦਾ ਕਾਨੂੰਨ ਆ ਜਾਏ, ਆਪਾਂ ਨੂੰ ਵੀ $100 ਮਿਲ ਜਾਏ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਵੱਡੀ ਮਾਤਰਾ ਦੇ ਵਿੱਚ ਨਸ਼ਾ ਜ਼ਬਤ ਹੋਇਆ ਆ ਓਟਾਵਾ ਦੇ ਵਿੱਚ। ਲੰਮੇ ਸਮੇਂ ਤੋਂ ਇਹਦੀ ਜਾਂਚ ਚੱਲ ਰਹੀ ਸੀਗੀ, ਅਤੇ ਹੁਣ ਕਾਫੀ ਸਾਰੀਆਂ ਅਰੈਸਟਾਂ ਹੋਈਆਂ, ਅਤੇ ਆਪਾਂ ਨੂੰ ਥੋੜ੍ਹੇ ਦਿਨਾਂ ਤੱਕ ਨਾਂ ਵੀ ਸਾਹਮਣੇ ਆ ਜਾਣੇ ਆ ਕਿਹੜੇ ਕਿਹੜੇ ਇਹਦੇ ਵਿੱਚ ਇਨਵੋਲਵ ਸੀਗੇ, ਕਿਉਂਕਿ ਬਹੁਤ ਵੱਡਾ ਗੈਂਗ ਉਹਨਾਂ ਨੇ ਜਿਹੜਾ ਅਰੈਸਟ ਕੀਤਾ। ਇਹ ਬ੍ਰੇਕਿੰਗ ਨਿਊਜ਼ ਸਿਰਫ ਹਲੇ ਹੁਣੇ ਫਿਊ ਮਿੰਟ ਪਹਿਲਾਂ ਹੀ ਉਹਨਾਂ ਨੇ ਡਿਕਲੇਅਰ ਕੀਤੀ ਆ। ਅਤੇ ਇੱਕ ਹੋਰ ਨਿਊਜ਼ ਆ ਰਹੀ ਹੈ ਜੀ, 16 ਜੂਨ ਨੂੰ ਪੱਛਮੀ ਕਲੋਨਾ ਦੇ ਵਿੱਚ ਜਿਹੜਾ ਭਾਰੀ ਜਿਹੜੀ ਅੱਗ ਲੱਗ ਚੁੱਕੀ ਸੀ ਜੰਗਲਾਂ ਦੇ ਵਿੱਚ, ਅਤੇ ਉੱਥੇ ਫਿਰ ਕਾਫੀ ਸਾਰੇ ਜਿਹੜੇ ਨੇੜੇ ਤੇੜੇ ਘਰ ਸੀ ਉਹਨਾਂ ਨੂੰ ਖਾਲੀ ਕਰਾਉਣਾ ਪਿਆ। ਸਟਾਰਟਿੰਗ ਦੇ ਵਿੱਚ ਕਾਫੀ ਸਾਰੀ ਜਿਹੜੀ ਅੱਗ ਸੀਗੀ ਬਹੁਤ ਤੇਜ਼ੀ ਰਫ਼ਤਾਰ ਨਾਲ ਜਿਹੜੀ ਫੜ ਚੁੱਕੀ ਸੀ, ਫਿਰ ਹੌਲੀ ਹੌਲੀ ਅੱਗ 'ਤੇ ਕਾਬੂ ਪਾ ਲਿਆ ਗਿਆ। ਅਤੇ ਇੱਕ ਨਿਊਜ਼ ਆ ਰਹੀ ਹੈ ਜੀ, ਓਟਾਵਾ ਦੇ ਵਿੱਚ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ। ਹਾਈਡਰੋ ਓਟਾਵਾ ਨੇ ਚੇਤਾਵਨੀ ਦਿੱਤੀ ਆ, ਉਹਨਾਂ ਨੇ ਕਿਹਾ ਕਿ $5 ਅਤੇ ਕੁਝ ਕੁ ਸੈਂਟ ਨੇ ਜਿਹੜੇ ਉਹਨਾਂ ਨੇ ਵਧਾ ਦਿੱਤੇ ਨੇ, ਅਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਿਜਲੀ ਦਾ ਬਿੱਲ ਉਹਨਾਂ ਦਾ ਵੱਧ ਕੇ ਆਉਣ ਵਾਲਾ ਹੈ। ਤਾਂ ਆਪਾਂ ਵੀ ਧਿਆਨ ਰੱਖੀਏ ਕਿ ਕੋਈ ਆਪਣੇ ਤਾਂ ਨਹੀਂ ਇੱਦਾਂ ਦਾ ਕੁਝ ਹੋਣ ਵਾਲਾ ਓਟਾਵਾ 'ਚ ਤਾਂ ਇਹ ਚੀਜ਼ ਹੋ ਚੁੱਕੀ ਹੈ, ਕਿਉਂਕਿ ਇਹ ਕਿਉਂ ਹੋ ਰਿਹਾ, ਜੰਗ ਦਾ ਕਰਕੇ ਹੋ ਰਿਹਾ, ਉਹ ਤਾਂ ਹੁਣ ਰਾਜ਼ੀਨਾਮਾ ਵੀ ਹੋਣ ਲੱਗਾ, ਅਤੇ ਜਾਂ ਇਹਦੇ ਪਿੱਛੇ ਕੋਈ ਮਹਿੰਗਾਈ ਦੇ ਕਾਰਨ ਆ, ਤਾਂ ਇਹਦੇ ਬਾਰੇ ਵੀ ਆਪਾਂ ਅੱਗੇ ਡਿਟੇਲ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਤੁਸੀਂ ਬਹੁਤ ਸਾਰੇ ਸਰੋਤੇ ਇੱਦਾਂ ਦੇ ਨੇ ਜਿਹੜੇ ਇਹਦੇ ਬਾਰੇ ਜਾਣਕਾਰੀ ਡੀਪਲੀ ਜਾਣਕਾਰੀ ਰੱਖਦੇ ਹੋ, ਤੁਸੀਂ ਸਾਡੇ ਨਾਲ 200-400-80-81-81 'ਤੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਕਿ ਰੀਜ਼ਨ ਨੇ ਕਿਉਂ ਜਿਹੜੀਆਂ ਹਾਈਡਰੋ ਦੀਆਂ ਕੀਮਤਾਂ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ ਓਟਾਵਾ ਦੇ ਵਿੱਚ, ਅਤੇ ਕਿਤੇ ਮੈਨੀਟੋਬਾ 'ਚ ਤਾਂ ਨਹੀਂ ਇੱਦਾਂ ਦਾ ਹੋਊਗਾ ਜੀ, ਕਿਉਂਕਿ $5 ਅਤੇ ਕੁਝ ਕੁ ਸੈਂਟ ਆ ਜਿਹੜੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਵਾਧਾ ਕਰਨ ਜਾ ਰਹੇ ਹਾਂ। ਤਾਂ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਉਹਨੇ ਖਤਰੇ ਦਾ ਘੁੱਗੂ ਵੱਜ ਰਿਹਾ ਆ, ਤਾਂ ਮਹਿੰਗਾਈ ਥੋੜ੍ਹੀ ਥੋੜ੍ਹੀ ਵਧਣ ਦੇ ਅਸਾਰ ਜੇ ਹੋ ਰਹੇ ਨੇ। ਚਲੋ ਅਲਬਰਟਾ ਨੇ ਤਾਂ ਥੋੜ੍ਹਾ ਜਿਹਾ ਸਹਿਯੋਗ ਦਿੱਤਾ ਕਿ ਜਿਨ੍ਹਾਂ ਦੇ ਆਪਾਂ ਵੇਖ ਰਹੇ ਹਾਂ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਇਆ, ਅਤੇ ਉਹ ਤਾਂ ਅਸੀਂ ਘਟਾ ਨਹੀਂ ਸਕਦੇ ਹੋ ਕਹਿੰਦੇ, ਪਰ $100 ਅਸੀਂ ਤੁਹਾਡੇ ਅਕਾਊਂਟ ਦੇ ਵਿੱਚ ਦੇ ਦਾਂਗੇ। ਕਿਤੇ ਨਾ ਕਿਤੇ ਥੋੜ੍ਹੀ ਜਿਹੀ ਰਾਹਤ ਤਾਂ ਹੈਗੀ ਆ, $100 ਮੈਟਰ ਕਰਦਾ ਆ ਜੇ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦਾ ਮੰਥਲੀ ਦਾ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਆਪਾਂ ਜਿਵੇਂ ਹੁਣੇ ਪਹਿਲਾਂ ਐਲਾਨ ਕਰਕੇ ਹਟੇ ਸੀਗੇ ਕਿ ਜਿਵੇਂ ਇੱਕ ਕਾਨੂੰਨ ਪਾਸ ਹੋਇਆ, ਅਤੇ ਉਹ ਕਾਨੂੰਨ ਇਹੀ ਆ ਕਿ ਜੇ ਤੁਸੀਂ ਕੋਈ ਵੀ ਬੈਡ ਬਿਹੇਵੀਅਰ ਕਰਦੇ ਹੋ, ਤਾਂ ਸਵਿਜ਼ਰ ਦਾ ਉਹ ਆਪਾਂ ਹੁਣੇ ਕਾਨੂੰਨ ਜਿਹਦੇ ਬਾਰੇ ਗੱਲਬਾਤ ਕਰ ਰਹੇ ਸੀ ਕਿ ਕੋਈ ਵੀ ਚਾਹੇ ਟੈਕਸ ਤੁਸੀਂ ਚੋਰੀ ਕੀਤਾ ਆ ਜਾਂ ਤੁਸੀਂ ਕੋਈ ਟਿਕਟ ਫਿਲ ਨਹੀਂ ਕੀਤੀ, ਤਾਂ ਤੁਹਾਡਾ ਵਰਕ ਪਰਮਿਟ ਕੈਂਸਲ ਕੀਤਾ ਜਾ ਸਕਦਾ, ਜਾਂ ਵਰਕ ਪਰਮਿਟ ਤੁਹਾਡਾ ਸੀਗਾ ਉਹ ਰਿਜੈਕਟ ਕਰਕੇ ਤੁਹਾਨੂੰ ਬੈਕ ਕੰਟਰੀ ਭੇਜ ਦਿੱਤਾ ਜਾਊਗਾ, ਚਾਹੇ ਤੁਸੀਂ ਸਿਟੀਜ਼ਨ ਹੋ, ਤਾਂ ਕੋਈ ਵੀ ਚੀਜ਼ ਇਹ ਐਕਸ਼ਨ ਲਿਆ ਜਾਊਗਾ ਤੁਹਾਡੇ 'ਤੇ ਜੇ ਤੁਸੀਂ ਕੋਈ ਵੀ ਗਲਤ ਹਰਕਤ ਕਰਦੇ ਹੋ। ਤਾਂ ਸੇਮ ਕਿਤੇ ਨਾ ਕਿਤੇ ਮੈਂ ਤੁਹਾਨੂੰ ਕਿਹਾ ਸੀਗਾ ਇਹਦਾ ਅਲਰਟ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ, ਤਾਂ ਉਹ ਇਹੀ ਆ। CRA ਨੇ ਇੱਕ ਮੌਕਾ ਦਿੱਤਾ ਜੀ ਗਲਤੀਆਂ ਸੁਧਾਰਨ ਦਾ, ਅਤੇ ਉਹਨਾਂ ਨੇ ਅਪਡੇਟ ਕੀਤਾ ਹੈ ਕਿ ਜੇ ਤੁਸੀਂ ਕੋਈ ਵੀ ਟੈਕਸ ਦੇ ਵਿੱਚ ਕੋਈ ਤੁਹਾਡਾ ਡਾਕੂਮੈਂਟ ਰਹਿੰਦਾ ਸੀ ਕਰਨ ਵਾਲਾ ਲਾਸਟ ਈਅਰ, ਚਾਹੇ ਕਿੰਨਾ ਵੀ ਸਾਲ ਪੁਰਾਣਾ ਹੋਵੇ, ਤਾਂ ਜੇ ਤੁਹਾਡੇ ਤੋਂ ਕੋਈ ਵੀ ਗਲਤੀ ਹੋਈ ਹੈ ਤੁਸੀਂ ਅਪਡੇਟ ਕਰ ਸਕਦੇ ਹੋ ਸਾਨੂੰ, ਅਸੀਂ ਆਪਾਂ ਪੂਰਾ ਉਹਨੂੰ ਜਿਹੜਾ ਸਹੀ ਤਰੀਕੇ ਨਾਲ ਤੁਹਾਡਾ ਆਪਾਂ ਕਰ ਦਾਂਗੇ। ਤੁਸੀਂ ਸਾਨੂੰ ਕੋਈ ਵੀ ਡਾਕੂਮੈਂਟ ਦੇਣਾ ਹੋਵੇ ਕੋਈ ਵੀ ਦੇ ਸਕਦੇ, ਕੋਈ ਜਾਣਕਾਰੀ ਤੁਹਾਡੀ ਅਧੂਰੀ ਰਹਿ ਗਈ ਸੀਗੀ ਤਾਂ ਤੁਸੀਂ ਵੈਰੀਫਿਕੇਸ਼ਨ ਕਰ ਲਓ ਹੁਣ, ਅਤੇ ਹੁਣ ਸਾਨੂੰ ਦੇ ਦਿਓ। ਇਹ ਇੱਕ ਤਰ੍ਹਾਂ ਦਾ ਉਹ ਮੌਕਾ ਹੀ ਦੇ ਰਹੇ ਆ, ਤਾਂ ਇਹਨੂੰ ਥੋੜ੍ਹਾ ਜਿਹਾ ਇਸ ਅਲਰਟ ਨੂੰ ਆਪਾਂ ਥੋੜ੍ਹਾ ਜਿਹਾ ਗੰਭੀਰ
ਗੰਭੀਰਤਾ ਨਾਲ ਲੈ ਲਈਏ, ਕਿਉਂਕਿ ਜਿਹੜੇ ਮੌਕੇ ਹੁੰਦੇ ਆ ਸਰਕਾਰ ਵਾਰ ਵਾਰ ਨਹੀਂ ਦਿੰਦੀ ਹੁੰਦੀ। ਜੇ ਉਹਨਾਂ ਨੇ ਇਹ ਮੌਕਾ ਦਿੱਤਾ ਆ ਇਹਦਾ ਮਤਲਬ ਆਉਣ ਵਾਲੇ ਟਾਈਮ 'ਚ ਕੁਝ ਵੀ ਹੋ ਸਕਦਾ ਆ। ਜੇ ਤੁਸੀਂ ਟੈਕਸ ਦੇ ਵਿੱਚ ਕੁਝ ਨਾ ਕੁਝ ਗਲਤ ਕੀਤਾ ਆ, ਤੁਹਾਨੂੰ ਲੱਗਦਾ ਸੀਗਾ ਕਿ ਪੈਸੇ ਆਪਾਂ ਲੈ ਲਏ ਜਾਂ ਵੱਧ, ਜਾਂ ਟੈਕਸ ਫਿਲ ਨਹੀਂ ਕੀਤਾ, ਇਨਕਮ ਆਪਣੀ ਜ਼ਿਆਦਾ ਸੀਗੀ, ਤਾਂ ਕੁਝ ਵੀ ਇਦੋਂ ਬਾਅਦ ਵੈਰੀਫਿਕੇਸ਼ਨਾਂ ਸ਼ੁਰੂ ਹੋ ਜਾਣੀਆਂ, ਅਤੇ ਫਿਰ ਆਪਣੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹ ਦੇਖਣ ਨੂੰ ਮਿਲ ਗਏ ਕਿ ਆਪਾਂ ਨੂੰ ਨੋਟੀਫਿਕੇਸ਼ਨ ਜਾਂ ਮੇਲਾਂ ਆਉਣੀਆਂ ਹੋਣੀਆਂ ਸ਼ੁਰੂ ਹੋ ਜਾਣ ਕਿ ਉਹ ਵੈਰੀਫਿਕੇਸ਼ਨ ਕਰਨਾ ਚਾਹੁੰਦੇ ਨੇ ਆਪਣੇ ਰਿਲੇਟਡ। ਤਾਂ ਕਿਤੇ ਨਾ ਕਿਤੇ ਹੁਣ ਜੇ ਸਰਕਾਰ ਨੇ ਆਪਾਂ ਨੂੰ ਇਹ ਮੌਕਾ ਦਿੱਤਾ ਆ, ਤਾਂ ਕਿਤੇ ਨਾ ਕਿਤੇ ਉਹ ਇੱਕ ਚਾਂਸ ਦੇ ਰਹੇ ਆ ਕਿ ਸਾਰਿਆਂ ਨੂੰ ਇੱਕ ਵਾਰੀ ਚਾਂਸ ਦੇ ਦੇਗੇ, ਅਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਕਰਨੀ ਹੈ। ਤਾਂ ਕਿਤੇ ਨਾ ਕਿਤੇ ਸਰਕਾਰੀ ਅਲਰਟ ਹੀ ਕਹਿ ਲਓ ਕਿ ਉਹਨਾਂ ਨੇ ਗਲਤੀਆਂ ਸੁਧਾਰਨ ਦਾ ਮੌਕਾ ਦਿੱਤਾ ਸੀ ਆ ਰਹੇ ਨੇ। ਤਾਂ ਜੋ ਵੀ ਤੁਸੀਂ ਅਪਡੇਟ ਕਰਨਾ ਚਾਹੁੰਦੇ, ਲਾਸਟ ਟਾਈਮ ਦੇ ਵਿੱਚ ਕੋਈ ਟੈਕਸ ਫਿਲ ਨਹੀਂ ਕੀਤਾ ਸੀਗਾ ਜਾਂ ਤੁਸੀਂ ਟੈਕਸ ਦਾ ਕੋਈ ਡਾਕੂਮੈਂਟ ਤੁਹਾਡਾ ਰਹਿ ਗਿਆ ਸੀ, ਤਾਂ ਇਸ ਟਾਈਮ ਹੁਣ ਤੁਸੀਂ ਸੀ ਆਰ ਏ ਨਾਲ ਕੰਟੈਕਟ ਕਰਕੇ ਜਾਂ ਜਿੱਥੋਂ ਵੀ ਤੁਸੀਂ ਟੈਕਸ ਫਿਲ ਕਰਾਇਆ, ਤਾਂ ਉਹਨਾਂ ਨਾਲ ਗੱਲ ਕਰਕੇ ਤੁਸੀਂ ਜਿਹੜਾ ਅੱਗੇ ਆਪਦਾ ਵਾਧਾ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਕੋਈ ਵੀ ਇਨ ਫਿਊਚਰ ਕੋਈ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਅੱਗੇ ਗੱਲ ਕਰਦੇ ਹਾਂ ਜੀ, ਸਿਟੀਜ਼ਨ ਜਾਰੀ ਕਰਨ ਤੋਂ ਬਾਅਦ ਵੀ ਰੱਦ ਹੋ ਰਹੀ ਹੈ ਸਿਟੀਜ਼ਨਸ਼ਿਪ। ਆਪਾਂ ਦੇਖ ਰਹੇ ਹਾਂ ਕਿ ਸਰਕਾਰ ਨੇ ਕਾਫੀ ਜਾਣਿਆਂ ਨੂੰ ਇੱਕ ਨੋਟੀਫਿਕੇਸ਼ਨ ਭੇਜੇ ਸੀਗੇ, ਮੇਲਾਂ ਭੇਜੀਆਂ ਸੀ, ਅਤੇ ਉਹਨਾਂ ਦੇ ਦਸਤਾਵੇਜ਼ ਵਾਪਸ ਲੈ ਲਏ। ਤਾਂ ਉਹਨਾਂ ਨੇ ਜਾਂਚ ਕੀਤੀ ਕਿ ਕਈ ਜਣੇ ਨੇ ਸਿਰਫ ਇਹਦਾ ਕਈ ਤਰ੍ਹਾਂ ਦਾ ਫਾਇਦਾ ਹੀ ਉਠਾਇਆ, ਪਰ ਜੇ ਉਹ ਕਹਿੰਦੇ ਵੀ ਜੇ ਅਸੀਂ ਵੈਰੀਫਾਈ ਕਰਾਂਗੇ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੈਨੂਇਨ ਹੋ ਵਾਕਈ ਸਿਟੀਜ਼ਨ ਦੇ ਐਲੀਜੀਬਲ ਹੋ, ਤਾਂ ਤੁਹਾਨੂੰ ਦੁਬਾਰਾ ਫਿਰ ਤੁਹਾਡੇ ਕਾਗਜ਼ ਮੋੜ ਦਿੱਤੇ ਜਾਣਗੇ। ਤਾਂ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੇਖ ਰਹੇ ਹਾਂ ਪਰ ਰਾਈਟੋਂ ਕਾਫੀ ਸਖਤੀ ਕਰ ਚੁੱਕੀ ਹੈ ਹਰ ਇੱਕ ਮਾਮਲੇ ਦੇ ਵਿੱਚ। ਜਿਵੇਂ ਹੁਣ ਆਪਾਂ ਪਹਿਲਾਂ ਟੈਕਸ ਵਾਲੀ ਗੱਲ ਕਰਕੇ ਹਟੇ ਹਾਂ, ਅਤੇ ਹੁਣ ਸਿਟੀਜ਼ਨ ਦੀ ਗੱਲ ਕਰ ਰਹੇ ਹਾਂ, ਤਾਂ ਸਿਟੀਜ਼ਨਸ਼ਿਪ ਉੱਤੇ ਵੀ ਕਾਫੀ ਤਰ੍ਹਾਂ ਦਾ ਉਹ ਚੈੱਕਅਪ ਕਰ ਰਹੇ ਆ, ਪੁਰਾਣੀਆਂ ਫਾਈਲਾਂ ਨੂੰ ਦੁਬਾਰਾ ਰੀਓਪਨ ਕਰਕੇ ਦੇਖ ਰਹੇ ਆ ਕਿ ਕਿਹੜੇ ਡਾਕੂਮੈਂਟ ਲੱਗੇ ਸੀਗੇ, ਪ੍ਰੋਪਰ ਉਹ ਲੀਜੀਬਲ ਹੈਗੇ ਆ ਕਿ ਨਹੀਂ, ਅਤੇ ਪ੍ਰੋਪਰ ਟੈਕਸ ਫਿਲ ਕਰ ਰਹੇ ਕਿ ਨਹੀਂ। ਹਰ ਇੱਕ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲੈ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਆਪਾਂ ਇਹ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਵੀ ਇਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਇੱਕ ਆਪਾਂ ਲਾਸਟ ਟਾਈਮ 2 ਕੁ ਵੀਕ ਪਹਿਲਾਂ ਦੱਸਿਆ ਸੀ ਕਿ ਏਅਰ ਕੈਨੇਡਾ ਦੇ ਕੰਮ ਜਿਹੜਾ ਉਹ ਹੜਤਾਲ ਕਰ ਰਹੇ ਸੀ, ਤਾਂ ਉਹਨਾਂ ਦਾ ਹੁਣ ਸਮਝੌਤਾ ਹੋ ਚੁੱਕਿਆ, ਅਤੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋ ਚੁੱਕਿਆ। ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਨਿਊਜ਼ ਆ। ਚਲੋ ਹੁਣ ਥੋੜ੍ਹੀਆਂ ਜਿਹੀਆਂ ਏਅਰ ਕੈਨੇਡਾ ਦੀਆਂ ਉਡਾਨਾਂ ਹੋਰ ਵੱਧ ਜਾਣੀਆਂ, ਅਤੇ ਅੱਗੇ ਆਪਾਂ ਦੇਖਿਆ ਸੀ ਥੋੜ੍ਹੀ ਜਿਹੀ ਹੜਤਾਲ ਕਰਕੇ ਥੋੜ੍ਹੀਆਂ ਜਿਹੀਆਂ ਕੀਮਤਾਂ ਜਿਹੜੀਆਂ ਮਹਿੰਗੀਆਂ ਹੋਈਆਂ ਸੀ, ਤਾਂ ਹੁਣ ਚਲੋ ਗਰਮੀਆਂ ਆ ਚੁੱਕੀਆਂ, ਹੁਣ ਤੁਸੀਂ ਆਪਦੇ ਪਾਰਟਨਰ ਨਾਲ ਆਪਦੀ ਫੈਮਲੀ ਦੇ ਨਾਲ ਘੁੰਮਣਾ ਫਿਰਨਾ ਵੀ ਸਟਾਰਟ ਕਰਨਾ, ਅਤੇ ਏਅਰ ਕੈਨੇਡਾ ਹੁਣ ਫਿਰ ਤੋਂ ਹੋਰ ਉਡਾਨਾਂ ਦੇ ਵਿੱਚ ਵਾਧਾ ਕਰੂਗੀ, ਅਤੇ ਕਿਉਂਕਿ ਤਨਖਾਹਾਂ ਵੱਧ ਚੁੱਕੀਆਂ ਉਹਨਾਂ ਦੀਆਂ, ਹੁਣ ਸਮਝੌਤਾ ਹੋ ਚੁੱਕਿਆ ਕਾਮਿਆਂ ਦਾ, ਤਾਂ ਕਿਤੇ ਨਾ ਕਿਤੇ ਵੀ ਇੱਕ ਵੱਡੀ ਰਾਹਤ ਮਿਲੂਗੀ ਜਿਹੜਾ ਸਫ਼ਰ ਕਰਨਾ ਚਾਹੁੰਦੇ ਆ ਏਅਰਲਾਈਨਸ ਦੇ ਦੁਆਰਾ। ਅਤੇ ਇੱਕ ਆਪਾਂ ਲਾਸਟ ਦਿਨਾਂ ਦੇ ਵਿੱਚ ਦੇਖਿਆ ਸੀਗਾ ਕਿ ਇੱਕ ਆਪਣੇ ਮੈਨੀਟੋਬਾ ਦੇ ਵਿੱਚ ਇੱਕ ਤੂਫਾਨ ਆਇਆ ਸੀਗਾ, ਅਤੇ ਗੜੇ ਵੀ ਪਏ ਸੀ, ਜਿਹਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਲੇਮ ਕੀਤੇ ਗਏ ਨੇ ਇਹਨਾਂ ਦਿਨਾਂ ਦੇ ਵਿੱਚ। ਅਤੇ ਆਪਾਂ ਨੂੰ ਪਤਾ ਹੈ ਕਿ ਮੈਨੀਟੋਬਾ ਦੇ ਵਿੱਚ ਲਾਸਟ ਟਾਈਮ ਗੜੇਮਾਰੀ ਹੋਈ ਸੀ, ਅਤੇ ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ ਸੀ, ਉਹਦੇ ਮੱਦੇਨਜ਼ਰ ਕਾਫੀ ਸਾਰੀਆਂ ਗੱਡੀਆਂ ਦੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਜਿਹੜਾ ਆਪਣਾ ਉਹ ਗੜੇ ਪਏ ਨੇ, ਅਤੇ ਉਹਨਾਂ ਕਰਕੇ ਜਿਹੜਾ ਨੁਕਸਾਨ ਹੋਇਆ, ਅਤੇ ਕਾਫੀ ਗੱਡੀਆਂ ਦਾ ਆਪਾਂ ਦੇਖਿਆ ਕਿ ਨੁਕਸਾਨ ਹੋਇਆ, ਅਤੇ ਉਹਦੇ ਕਰਕੇ ਕਲੇਮ ਦੇ ਵਿੱਚ ਬਹੁਤ ਸਾਰਾ ਵਾਧਾ ਹੋ ਚੁੱਕਿਆ, ਅਤੇ ਬਹੁਤ ਸਾਰੇ ਕਲੇਮ ਜਿਹੜੇ ਫਾਈਲ ਹੋ ਚੁੱਕੇ ਨੇ। ਅਤੇ ਉਹਦੇ ਬਾਰੇ MPI ਨੇ ਸਾਂਝੀ ਕੀਤੀ ਆ ਰਿਪੋਰਟ ਕਿ ਬਹੁਤ ਸਾਰੇ ਜਿਹੜੇ ਕਲੇਮ ਸਾਡੇ ਕੋਲ ਪਹੁੰਚ ਚੁੱਕੇ ਨੇ, ਅਤੇ ਅਸੀਂ ਬੈਕ ਟੂ ਬੈਕ ਹੁਣ ਵੈਰੀਫਾਈ ਕਰਕੇ ਅਤੇ ਉਹਨਾਂ 'ਤੇ ਵਰਕ ਕਰ ਰਹੇ ਹਾਂ। ਅਤੇ ਲਓ ਜੀ, ਆਜੋ ਗੱਲ ਕਰਦੇ ਹਾਂ ਆਪਾਂ ਅੱਜ ਦੇ ਦਿਨ ਦੀ, ਅਤੇ ਸ਼ਹੀਦੀ ਪੁਰਬ ਚੱਲ ਰਹੇ ਨੇ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਚੱਲ ਰਿਹਾ, ਤਾਂ ਉਹਦੇ ਆਪਾਂ ਦੇਖ ਰਹੇ ਹਾਂ ਕਿ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਚੱਲ ਰਹੇ ਨੇ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਆਪਾਂ ਬਾਣੀ ਦੀ ਆਪਾਂ ਸ਼ਬਦ ਵੀ ਹੁਣੇ ਸੁਣ ਕੇ ਹਟੇ ਹਾਂ, ਤਾਂ ਕੋਟੀ ਕੋਟੀ ਪ੍ਰਣਾਮ ਆ ਉਹਨਾਂ ਸ਼ਹੀਦਾਂ ਨੂੰ। ਅਤੇ ਆਪਾਂ ਇਹੀ ਦੁਆਵਾਂ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਤਾਂ ਆਪਾਂ ਯਾਦ ਕਰਦੇ ਹਾਂ ਕਿ ਹਰ ਇੱਕ ਦਿਨ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਬਿਲਕੁਲ। ਅਤੇ ਆਪਾਂ ਟਰਾਈ ਵੀ ਕਰ ਰਹੇ ਹਾਂ ਕਿ ਬਹੁਤ ਜਲਦੀ ਆਪਾਂ ਆਪਣੇ ਸਟੂਡੀਓ ਦੇ ਵਿੱਚ ਇੱਥੇ ਧਾਰਮਿਕ ਸ਼ਖਸੀਅਤ ਨੂੰ ਵੀ ਲੈ ਕੇ ਆਈਏ, ਅਤੇ ਉਹ ਆਪਾਂ ਬਹੁਤ ਜਲਦ ਉਹਨਾਂ ਨਾਲ ਕੰਟੈਕਟ ਕਰ ਚੁੱਕੇ ਹਾਂ, ਅਤੇ ਆਲਮੋਸਟ ਉਹ ਆਪਾਂ ਨੂੰ ਦਿਨ ਦੇਣ ਵਾਲੇ ਆ। ਫਿਰ ਬਹੁਤ ਜਲਦੀ ਆਪਾਂ ਉਹਨਾਂ ਦੇ ਨਾਲ ਇੱਥੇ ਆ ਕੇ ਉਹਨਾਂ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ, ਤਾਂ ਬਹੁਤ ਜਲਦੀ ਆਪਣੇ ਨਾਲ ਉਹਨਾਂ ਦੀ ਗੱਲਬਾਤ ਆਲਮੋਸਟ ਹੋ ਚੁੱਕੀ ਹੈ, ਅਤੇ ਬਹੁਤ ਜਲਦੀ ਆਪਣੇ ਨਾਲ ਸਟੂਡੀਓ ਦੇ ਵਿੱਚ ਆਉਣਗੇ, ਫਿਰ ਆਪਾਂ ਡੀਪਲੀ ਧਾਰਮਿਕ ਵਿਸ਼ੇ ਦੇ ਉੱਤੇ ਉਹਨਾਂ ਨਾਲ ਚਰਚਾ ਕਰਾਂਗੇ। ਤਾਂ ਬਣੇ ਰਹੋ ਜੀ ਪ੍ਰੋਗਰਾਮ ਦੇ ਨਾਲ। ਹਰ ਇੱਕ ਦਿਨ ਆਪਣਾ ਰੇਡੀਓ ਧਮਾਲ 'ਤੇ ਸਪੈਸ਼ਲ ਹੁੰਦਾ, ਹਰ ਇੱਕ ਦਿਨ ਡਿਫਰੈਂਟ ਟੋਪਿਕ, ਡਿਫਰੈਂਟ ਨੌਲੇਜ ਅਤੇ ਡਿਫਰੈਂਟ ਗੱਲਾਂ, ਅਤੇ ਨਾਲ ਦੀ ਨਾਲ ਜਿਹੜਾ ਗੀਤਾਂ ਦਾ ਤੜਕਾ ਲਾਉਂਦੇ। ਇੱਕੋ ਇੱਕ ਤੁਹਾਡਾ ਸਟੇਸ਼ਨ ਆ ਜੀ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਅਤੇ ਰੇਡੀਓ ਧਮਾਲ ਨੰਬਰ 1 ਤਾਂ ਹੀ ਕਿਹਾ ਜਾਂਦਾ ਕਿਉਂਕਿ ਫੈਮਲੀ ਸ਼ੋਅ ਆ, ਅਤੇ ਫੈਮਲੀ ਇਹਦੇ ਵਿੱਚ ਇਨਵੋਲਵ ਹੁੰਦੀ ਹੈ, ਸਾਰੇ ਜਾਣੇ ਆਪਦਾ ਆਪਦਾ ਯੋਗਦਾਨ ਪਾਉਂਦੇ ਹੋ। ਅਤੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਜੀ, ਉਹ ਹੈਗੇ ਨੇ ਡਿਫਰੈਂਟ ਟੋਪਿਕ ਲੈ ਕੇ ਆਏ ਹਾਂ, ਆਪਾਂ ਸੈਡ ਸੌਂਗ ਦੇਖਣੇ ਹਨ,
ਕਰੇ ਬਈ ਯਾਰ ਅੱਜ ਸੈਡ ਸੌਂਗ ਹੋ ਜਾਣ ਅਤੇ ਬਿਲਕੁਲ ਅੱਜ ਆਪਾਂ ਥੋੜ੍ਹੇ ਥੋੜ੍ਹੇ ਜਿਹੇ ਸੈਡ ਸੌਂਗ ਲਾਵਾਂਗੇ ਅਤੇ ਬਣੇ ਰਹੋ ਜੇ ਪ੍ਰੋਗਰਾਮ ਦੇ ਨਾਲ ਕਿਉਂਕਿ ਹਰ ਇੱਕ ਦਿਨ ਆਪਾਂ ਡਿਫਰੈਂਟ ਡਿਫਰੈਂਟ ਟੇਸਟ ਇੰਜੋਏ ਕਰਦੇ ਕਈ ਵਾਰੀ ਆਪਾਂ ਪੁਰਾਣੇ ਜਿਹੜੇ ਓਲਡ ਸੌਂਗ ਆ ਜਿਹੜੇ ਹਮੇਸ਼ਾ ਹੀ ਜਿਹੜੇ ਜਿੰਦਾ ਰਹਿੰਦੇ ਨੇ ਕਹਿ ਲਓ ਕਦੇ ਪੁਰਾਣੇ ਨਹੀਂ ਹੁੰਦੇ ਗੇ ਪੁਰਾਣੇ ਸੌਂਗ ਤਾਂ ਕਹਿੰਦੇ ਨੇ ਆਪਾਂ ਓਲਡ ਸੌਂਗ ਤਾਂ ਕਹਿੰਦੇ ਨੇ ਪਰ ਉਹ ਕਦੇ ਵੀ ਪੁਰਾਣੇ ਨਹੀਂ ਹੁੰਦੇ ਸਦਾ ਬਹਾਰ ਸੌਂਗ ਕਹਿ ਸਕਦੇ ਉਹਨਾਂ ਨੂੰ ਆਪਾਂ ਜਿਹੜੇ ਹਮੇਸ਼ਾ ਹੀ ਜਦੋਂ ਜਿੰਨਾ ਟਾਈਮ ਮਰਜ਼ੀ ਰਿਪੀਟ ਸੁਣ ਲਓ ਅਤੇ ਆਪਾਂ ਨੂੰ ਓਨਾ ਹੀ ਆਨੰਦ ਆਉਂਦਾ ਆ ਉਹ ਪਤਾ ਨਹੀਂ ਕੀ ਉਹ ਲਿਖਣ ਵਾਲਿਆਂ 'ਚ ਇੰਨੀ ਖਾਸੀਅਤ ਸੀ ਜਾਂ ਗਾਉਣ ਵਾਲਿਆਂ 'ਚ ਇੰਨੀ ਖਾਸੀਅਤ ਸੀ ਕਿ ਜਿੰਨਾ ਮਰਜ਼ੀ ਸੁਣ ਲੱਗੇ ਉਹ ਕਦੇ ਵੀ ਪੁਰਾਣੇ ਨਹੀਂ ਹੁੰਦੇ ਹੈ ਨਾ ਅਤੇ ਜਿਹੜੇ ਨਵੇਂ ਸੌਂਗ ਹੁੰਦੇ ਕਈ ਵਾਰੀ ਆਪਾਂ ਇੱਕ ਦੋ ਵਾਰੀ ਸੁਣਦੇ ਹਾਂ ਅਤੇ ਆਪਾਂ ਫਿਰ ਬੋਰ ਜਿਹੇ ਹੋ ਜਾਂਦੇ ਆਪਾਂ ਨੂੰ ਹੁੰਦਾ ਕਿ ਨਹੀਂ ਤਾਂ ਅੱਜ ਆਪਾਂ ਗੱਲ ਕਰਾਂਗੇ ਸੈਡ ਸੌਂਗਸ ਬਾਰੇ ਤੁਸੀਂ ਵੀ ਸਾਨੂੰ ਲਿਸਟਿੰਗ ਦਿਓ ਜੇ ਕਿਹੜੇ ਕਿਹੜੇ ਗਾਣੇ ਤੁਸੀਂ ਸੁਣਦੇ ਹੁੰਦੇ ਅਤੇ ਅੱਜ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੁਰਾਣੇ ਜਿਹੇ ਗੀਤ ਜਾਂ ਨਵੇਂ ਗੀਤ ਨੇ ਜਿਹੜੇ ਵੀ ਸੈਡ ਸੌਂਗ ਨੇ ਆਪਾਂ ਸਾਰਿਆਂ ਨੇ ਇੰਜੋਏ ਕਰਨੇ ਆ ਰੋਣਾ ਨਹੀਂ ਕਿਨੇ ਸੈਡ ਜੇ ਹੋ ਕੇ ਬਸ ਇੰਜੋਏ ਕਰਨਾ ਆਪਾਂ ਮਿਊਜ਼ਿਕ ਦਾ ਆਨੰਦ ਲੈਣਾ ਆ ਅਤੇ ਬਸ ਇੰਜੋਏ ਕਰਨਾ ਉਹ ਚੀਜ਼ਾਂ ਨੂੰ ਅਤੇ ਜੇ ਪ੍ਰੋਗਰਾਮ ਤੁਹਾਨੂੰ ਵਧੀਆ ਲੱਗ ਰਿਹਾ ਹੋਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਟਿਕਟੋਕ ਦੇ ਉੱਤੇ ਵੀ ਆਪਾਂ ਲਾਈਵ ਹੋ ਚੁੱਕੇ ਅਤੇ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਪਹਿਲੇ ਗੀਤ ਤੋਂ ਬਾਅਦ ਫਿਰ ਰੂਬਰੂ ਹੁੰਦੇ ਹਾਂ ਜੀ।

ਹਾਂ ਹੀ ਮਾਰ ਕੇ ਤੈਨੂੰ ਸ਼ਾਇਦ ਸਿਰ ਚੜਿਆ ਗੁੱਸਾ ਤਾਂ ਠਰ ਜਾਵੇ, ਪਰ ਦਿਲ ਰੋਕਦਾ ਕਿ ਇਸ ਜਹਾਨ ਚੋਂ ਪਿਆਰ ਹੀ ਨਾ ਮਰ ਜਾਵੇ।

0: सरदार जी थानू कुछ याद युद रहंदा या नहीं रहंदा
1: की गल होगी
0: अज अपनी वेडिंग एनिवर्सरी है तो तुसी आ कागज चक्की आने कोई गिफ्ट गुफ्ट देन दा रवाज हैगा थोड़े टब्बर च या नहीं
1: ओ सरदार नी है कोई अज मैं मिल के आया राजमान फाइनेंशियल दे राजमान होरां नू भाई जेड़ियां गल्लां उन्होंने इंश्योरेंस बारे मेरे दिमाग च पा दियां मैनू लगदा है कि एदे तो वड्डा गिफ्ट होर हो ही नहीं सकदा एनिवर्सरी ते कोई
0: जी हाँ अपनी लाइफ इंश्योरेंस क्रिटिकल इंश्योरेंस डिसेबिलिटी इंश्योरेंस सुपर वीजा ते विजिटर वीजा जा बच्चियां दी पढ़ाई लई जा अपने सुखदायक रिटायरमेंट लई फाइनेंशियल प्लानिंग करो ते इदे लई तुसी पिछले 30 सालां दे तजुर्बेकार फाइनेंशियल प्लानर राजमान नु कॉल कर सकदे हो 204-694-0731 जा करनमान नु कॉल करो 204-339-7011
2: भई की होया
1: कोई खड़ी गड्डी दा शीशा तोड़ गया हुण मैनू समझ नहीं आउंदी मैं किथे जावां
0: तुसी मिस्टर ऑटो ग्लास वालेयां कोल जाओ रात नु कार दो सवेर तक रेडी विंडशील्ड आ गया चिप या क्रैक रिपेयर कर देंगे विंडशील्ड रिप्लेसमेंट ते वाटर लीक दी लाइफ टाइम वारंटी देंदे ने कोई अलाइनमेंट करानी है व्हील बैलेंसिंग या टायर चेंज ओवर इना कोल ही जाओ इंश्योरेंस क्लेम आप ही हैंडल कर लेंगे
3: एक कर्टसी कार भी प्रोवाइड करदे ने कॉल करो तजिंदर सिंह होरानू 204-430-8138 ते मिस्टर ऑटो ग्लास 90 मैकडोनल्ड एवेन्यू विनीपेग
4: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ ਰੇਡੀਓ ਧਮਾਲ ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ ਸੋ ਕੀਪ ਲਿਸਨਿੰਗ ਰੇਡੀਓ ਧਮਾਲ
5: ਬਿਲਕੁਲ ਜੀ ਧਮਾਲਾਂ ਪੈਂਦੀਆਂ ਰਹਿਣੀਆਂ ਤੇ ਅੱਜ ਚਾਹੇ ਸੈਡ ਸੌਂਗ ਚੱਲ ਰਹੇ ਨੇ ਤੁਸੀਂ ਸੈਡ ਸੌਂਗ ਵੀ ਇੰਜੋਏ ਕਰਦੇ ਰਹਿਣਾ ਤੇ ਬਹੁਤ ਸਾਰੀਆਂ ਤੁਹਾਡੀਆਂ ਫਰਮੈਸ਼ਾਂ ਆ ਚੁੱਕੀਆਂ ਪਹਿਲੇ ਹਾਫ ਘੰਟੇ ਦੇ ਅੱਧੇ ਘੰਟੇ ਦੇ ਵਿੱਚ ਵੀ ਮੈਂ ਦੇਖ ਰਿਹਾ ਕਿ ਬਹੁਤ ਸਾਰੀਆਂ ਤੁਹਾਡੀਆਂ ਕਾਲਾਂ ਆ ਚੁੱਕੀਆਂ ਬਹੁਤ ਸਾਰਾ ਪਿਆਰ ਦੇ ਰਹੇ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਤੇ ਹੋਰ ਵੀ ਆਪਣੀਆਂ ਕਾਲਾਂ ਬੈਕ ਟੂ ਬੈਕ ਫਲੈਸ਼ ਹੋ ਰਹੀਆਂ ਆਪਾਂ ਸਾਰੀਆਂ ਅਟੈਂਡ ਕਰ ਲਈਏ ਉਸ ਤੋਂ ਪਹਿਲਾਂ ਤੁਹਾਡੇ ਨਾਲ ਥੋੜੀ ਜਿਹੀ ਜਾਣਕਾਰੀ ਸਾਂਝੀ ਕਰਦੇ ਕਿ ਰਾਜਮੋਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਨਵੇਂ ਘਰ ਦੀ ਮੌਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਅਸੀਂ ਰੈਜ਼ੀਡੈਂਟ ਅਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ 204-963-9484 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-9484 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਅਟੈਂਡ ਕਰ ਲਈ ਜੀ ਰੇਡੀਓ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
6: ਹੈਲੋ ਗੈਬੀ
5: ਸਤਿ ਸ਼੍ਰੀ ਅਕਾਲ ਜੀ
6: ਸਤਿ ਸ਼੍ਰੀ ਅਕਾਲ ਜੀ ਫਸਟ ਆਫ ਆਲ ਯੂ ਆਰ ਏ ਵੈਰੀ ਗੁੱਡ ਰੇਡੀਓ ਹੋਸਟ
5: ਥੈਂਕ ਯੂ ਸੋ ਮਚ ਜੀ
6: ਕੀਪ ਇਟ ਅਪ
5: ਥੈਂਕ ਯੂ ਸੋ ਮਚ ਜੀ
6: ਤੇ ਉਹ ਮੇਰਾ ਵੀ ਜੀ ਕੀਤਾ ਮੈਂ ਕਿਹਾ ਵੀ ਮੈਂ ਵੀ ਇੱਕ ਫਰਮਾਇਸ਼ ਕਰਾਂ ਅੱਜ
5: ਜ਼ਰੂਰ ਕਰੋ ਜੀ
6: ਤੇ ਉਹ ਆਪਣੇ ਸੀ ਨਾ ਸ਼ੌਕਤ ਅਲੀ ਪਾਕਿਸਤਾਨੀ ਜਿਹੜਾ ਰਾਈਟਰ ਤੇ ਸਿੰਗਰ ਸੀ ਉਹਦਾ ਛੱਲਾ ਸੁਣਾਈ ਯਾਰ
5: ਛੱਲਾ
6: ਉਹਦਾ ਗਾਇਆ ਹੋਇਆ ਹਾਂ ਉਹ ਉਹੀ ਰਾਈਟਰ ਵੀ ਉਹੀ ਹੈ ਛੱਲੇ ਦਾ
5: ਠੀਕ ਹੈ ਜੀ ਜ਼ਰੂਰ ਸੁਣਾਵਾਂਗੇ ਜੀ
6: ਜਿਹੜਾ ਗੁਰਦਾਸ ਮਾਨ ਦਾ ਛੱਲਾ ਗਾਇਆ ਵਾ ਨਾ ਉਹ ਲਿਖਿਆ ਵਾ ਉਸ ਬੰਦੇ ਦਾ ਉਹ ਸੁਣਾ
5: ਅੱਛਾ ਜੀ ਲਓ ਜੀ ਜ਼ਰੂਰ ਸੁਣਾਂਗੇ ਛੱਲਾ ਹੀ ਸੁਣਾਂਗੇ ਅੱਜ
6: ਸ਼ੌਕਤ ਅਲੀ ਰਾਈਟ
5: ਹਾਂਜੀ ਹਾਂਜੀ ਸ਼ੌਕਤ ਅਲੀ
7: ਕਿਆ
5: ਬਾਤ ਹੈ ਕੁਝ ਬੋਲ ਯਾਦ ਨੇ ਤੁਹਾਨੂੰ ਇਸ ਗਾਣੇ ਦੇ ਯਾਦ ਫਰਮੈਸ਼ਾਂ ਆ ਚੁੱਕੀਆਂ ਤੇ ਆਪਾਂ ਬੈਕ ਟੂ ਬੈਕ ਪੂਰੀਆਂ ਕਰਦੇ ਹਾਂ ਇੱਕ ਨਾ ਕਲਾਸਮੇਟ ਗਾਣੇ ਦੀ ਆਪਾਂ ਨੂੰ ਫਰਮੈਸ਼ ਆਈ ਹੋਈ ਹੈ ਜਿਹੜਾ ਨਾ ਰਾਜਵੀਰ ਨੇ ਗਾਇਆ ਹੋਇਆ ਇੱਕ ਹੋਰ ਬੜੇ ਫੇਮਸ ਸਿੰਗਰ ਨੇ ਗਾਇਆ ਹੋਇਆ ਤੇ ਉਹ ਤੁਸੀਂ ਦੱਸਣਾ ਕਿ ਉਹ ਫੇਮਸ ਸਿੰਗਰ ਕੌਣ ਨੇ ਤੇ ਬੈਸਟ ਆਵਾਜ਼ ਆ ਜੇ ਤੁਸੀਂ ਪਹਿਲਾਂ ਨਹੀਂ ਸੁਣਿਆ ਗਿਆ ਤਾਂ ਜ਼ਰੂਰ ਸੁਣਿਓ ਜੇ ਕਲਾਸਮੇਟ ਗਾਣਾ ਅਤੇ ਉਹ ਵਾਈਬ ਦੇਖਿਓ ਜੀ ਉਹ ਇੱਕ ਲੂੰਗ ਅੰਡੇ ਖੜ੍ਹੇ ਕਰ ਦਿੰਦਾ ਹੈ ਬਹੁਤ ਸੋਹਣੀ ਆਵਾਜ਼ ਸੀਗੀ ਤੁਸੀਂ ਸ਼ਾਇਦ ਸੁਣਿਆ ਹੋਵੇ ਸਚਿਨ ਔਜਲਾ ਨੇ ਉਹਨਾਂ ਨੂੰ ਰੀਪ੍ਰਜੈਂਟ ਕੀਤਾ ਸੀਗਾ ਅਤੇ ਆਜੋ ਫਿਰ ਉਹਨਾਂ ਨੂੰ ਆਪਾਂ ਜ਼ਰੂਰ ਸੁਣਦੇ ਹਾਂ ਇੱਕ ਵਾਰੀ ਫਿਰ ਰੂਬਰੂ ਹੁੰਦੇ ਹਾਂ

0: ਕਿਆ ਬਾਤ ਹੈ ਜੀ, ਤੇ ਅੱਜ ਪ੍ਰੋਗਰਾਮ ਜੇ ਤੁਹਾਨੂੰ ਵਧੀਆ ਲੱਗ ਰਿਹਾ ਹੈਗਾ ਟਿਕਟੋਕ ਵਾਲਿਓ, ਅੱਜ ਤੁਹਾਡੇ 3000 ਲਾਈਕ ਹੀ ਹੋਏ ਆ। ਕੀ ਗੱਲ, ਸੈਡ ਸੌਂਗ ਤੁਹਾਨੂੰ ਪਸੰਦ ਨਹੀਂ ਆ ਰਹੇ? ਜੇ ਪਸੰਦ ਆ ਰਿਹਾ ਤਾਂ ਲਾਈਕ ਥੋੜ੍ਹੇ ਜਿਹੇ ਖਿੱਚ ਦਿਓ, ਕੰਮ 6000 ਤਾਂ ਲਾਈਕ ਕਰੋ, ਸਾਨੂੰ ਪਤਾ ਲੱਗੇ ਕਿ ਤੁਸੀਂ ਵੀ ਪ੍ਰੋਗਰਾਮ ਦਾ ਆਨੰਦ ਟਿਕਟੋਕ 'ਤੇ ਪੂਰਾ ਪੂਰਾ ਮਾਣ ਰਹੇ ਹੋ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਪੋਂਸਰ ਕੀਤਾ ਗਿਆ ਜੀ ਫੋਕਸ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ, ਜੇ ਜਿਹਦੇ ਬਹੁਤ ਸਾਰੀਆਂ ਸੇਵਾਵਾਂ ਦਿੰਦੇ ਨੇ, ਲਾਈਵ ਡਿਸਬਿਲਟੀ ਕ੍ਰਿਟੀਕਲ ਸੁਪਰਵਾਈਜ਼ਰ ਵਿਜ਼ਟਰ ਇੰਸ਼ੋਰੈਂਸ ਜਾਂ RRSP TFSA RESP ਕਮਰਸ਼ੀਅਲ ਮੋਰਗੇਜ ਸਪੈਸ਼ਲ ਨੇ ਜੀ ਵੀਰਿੰਦਰ ਸਿੰਘ ਬਹਿਲ ਜੀ। ਕੋਈ ਵੀ ਤੁਹਾਨੂੰ ਸਰ ਇਸ ਸਰਵਿਸ ਦੇ ਵਿੱਚ ਕੋਈ ਵੀ ਜਾਣਕਾਰੀ ਚਾਹੀਦੀ ਹੋ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋ, ਤੁਸੀਂ ਕਾਲ ਕਰ ਸਕਦੇ 204-230-4431 ਅਤੇ ਵੀਰਿੰਦਰ ਸਿੰਘ ਬਹਿਲ ਜੀ ਦੇ ਨਾਲ ਅਤੇ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3758 ਦੇ ਉੱਤੇ, ਗੰਢੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਸੀਂ ਯੂਜ਼ਡ ਕਾਰ ਦੇਖ ਰਹੇ ਹੋ ਜਾਂ ਵੈਨ SUV ਵੇਖ ਰਹੇ ਹੋ, ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਆ, ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰੈਂਡ ਨੂੰ ਯੂਜ਼ਡ ਟਾਇਰ ਵੀ ਮਿਲ ਜਾਣਗੇ ਤੁਹਾਨੂੰ ਬੜੇ ਹੀ ਘੱਟ ਪ੍ਰਾਈਜ਼ ਉੱਤੇ। ਹੋਰ ਕੀ ਚਾਹੀਦਾ? ਬਸ 222 ਮੈਕਫਿਲ ਸਟਰੀਟ ਉੱਤੇ ਮੋਹਿੰਦਰ ਸਿੰਘ ਗੰਢੂ ਜੀ ਨਾਲ ਸੰਪਰਕ ਕਰ ਲਓ 204-227-8028 ਦੇ ਉੱਤੇ, ਅਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ ਰੇਡੀਓ ਤੋਂ। ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਹਾਂਜੀ ਹਾਂਜੀ, ਕਿਹੜਾ ਗਾਣਾ ਸੁਣਨਾ ਜੀ? ਮਿੱਟੀ ਨਾ ਫਰੋਲ ਹੋ ਗਿਆ, ਜਰੂਰ ਲਾਵਾਂਗੇ ਜੀ। ਓਕੇ ਜੀ, ਧੰਨਵਾਦ ਜੀ। ਬਿਲਕੁਲ ਜੀ, ਮਿੱਟੀ ਨਾ ਫਰੋਲ ਹੋ ਗਈ, ਆਪਾਂ ਜਰੂਰ ਲਾਵਾਂਗੇ। ਤੇ ਨੈਕਸਟ ਕਾਲਰ ਵੀ ਅਟੈਂਡ ਕਰ ਲਈਏ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
1: ਚੜ੍ਹਦੀ
0: ਕਲਾ ਜੀ, ਚੜ੍ਹਦੀ ਕਲਾ।
1: ਕਿਆ
0: ਬਾਤ ਹੈ ਜੀ, ਕਿੱਥੋਂ ਲੱਭ ਕੇ ਲਿਆਏ ਹੋ ਤੁਸੀਂ?
1: ਤੇ ਤੀਜਾ ਗਾਣਾ ਜੀ ਲਖਵਿੰਦਰ ਲੱਕੀ ਦਾ ਛੱਲਾ।
0: ਕਿਸੇ ਦਾ ਯਾਰ ਨਾ ਵਿਛੜੇ ਹੈਗਾ ਨੁਸਰਤ ਅਤੇ ਫਤਿਹ ਅਲੀ ਖਾਨ ਦਾ। ਓਕੇ ਜੀ, ਹੋਰ ਅੱਗੇ ਕਿਹੜਾ ਕਹਿ ਰਹੇ ਹੋ?
1: ਲਖਵਿੰਦਰ ਲੱਕੀ ਦਾ ਹੈ ਜੀ ਛੱਲਾ।
0: ਇਹ ਵੀ ਛੱਲਾ ਆ, ਛੱਲੇ ਜ਼ਿਆਦਾ ਸੁਣਨੇ ਅੱਜ ਆਪਾਂ।
1: ਇਹ ਛੱਲਾ ਅਸੀਂ ਸੁਣਿਆ ਨਹੀਂ, ਸੁਣਾਈ ਗਾਣਾ ਜੀ ਲਖਵਿੰਦਰ ਲੱਕੀ ਦਾ, ਕਾਫੀ ਪੁਰਾਣਾ ਹੈ।
0: ਅੱਛਾ ਜੀ,
1: ਬਹੁਤ ਵਧੀਆ ਗਾਣਾ ਹੈ।
0: ਅੱਛਾ, ਲਖਵਿੰਦਰ ਲੱਕੀ ਦਾ?
1: ਹਾਂ ਜੀ, ਲੱਕੀ ਦਾ।
0: ਲੱਕੀ, ਓਕੇ ਜੀ, ਜ਼ਰੂਰ ਇਹ ਵੀ ਜ਼ਰੂਰ ਸੁਣਾਂਗੇ ਜੀ।
1: ਓਕੇ, ਥੈਂਕ ਯੂ।
0: ਓਕੇ ਜੀ, ਓਕੇ, ਬਹੁਤ ਬਹੁਤ ਧੰਨਵਾਦ ਜੀ। ਅਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਅੱਜ ਬੈਕ ਟੂ ਬੈਕ ਕਾਲਾਂ ਕਰਕੇ, ਤੁਸੀਂ ਸਾਨੂੰ ਰਿਸਪੋਂਸ ਪੂਰਾ ਦੇ ਰਹੇ ਹੋ ਜਿਹੜੇ ਸਰੋਤੇ ਸੁਣ ਰਹੇ ਹੋ ਸਾਨੂੰ, ਪਰ ਟਿਕਟੋਕ 'ਤੇ ਦੇਖ ਰਿਹਾ ਇੰਨਾ ਵਧੀਆ ਰਿਸਪੋਂਸ ਨਹੀਂ ਮਿਲ ਰਿਹਾ ਹੈਗਾ। ਕੀ ਗੱਲ ਆ ਬਈ, ਤੁਹਾਨੂੰ ਸੈਡ ਸੌਂਗ ਅੱਜ ਪਸੰਦ ਨਹੀਂ ਆ ਰਹੇ? ਜੇ ਪਸੰਦ ਆ ਰਿਹਾ ਪ੍ਰੋਗਰਾਮ ਅੱਜ ਦਾ, ਲਾਈਕ ਸ਼ੇਅਰ ਜ਼ਰੂਰ ਕਰੋ, ਸਾਨੂੰ ਪਤਾ ਲੱਗੇ ਕਿ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ ਅਤੇ ਲਾਈਕ ਕਰ ਰਹੇ ਹੋ ਅੱਜ ਦਾ। ਅਤੇ ਮੈਂ ਦੇਖ ਰਿਹਾ 3200 ਲਾਈਕ ਖੜ੍ਹੇ ਨੇ, ਅਤੇ ਜੇ 5000 ਕਰੋ ਇਹਨਾਂ ਨੂੰ, ਮੈਨੂੰ ਪਤਾ ਲੱਗੇ ਕਿ ਤੁਸੀਂ ਪ੍ਰੋਗਰਾਮ ਅੱਜ ਦਾ ਵਧੀਆ ਪਸੰਦ ਕਰ ਰਹੇ ਹੋ। ਅਤੇ ਕੁਲਵੰਤ ਸਰਪੰਚ ਜੀ ਵੀ ਜੁੜ ਚੁੱਕੇ ਨੇ, ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ, ਗੈਵੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਮੋਸਟ ਵੈਲਕਮ ਕਰਦੇ ਸਰਪੰਚ ਸਾਹਿਬ ਤੁਹਾਡਾ ਵੀ। ਅਤੇ ਅੱਜ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਈਏ ਕਿ ਅਸੀਂ ਸੈਡ ਸੌਂਗ ਅੱਜ ਸੁਣ ਰਹੇ ਹਾਂ, ਤੁਸੀਂ ਵੀ ਸਾਨੂੰ ਦੱਸੋ ਕਿ ਕਿਹੜਾ ਸੈਡ ਸੌਂਗ ਤੁਸੀਂ ਸੁਣਨਾ ਚਾਹੁੰਦੇ ਹੋ। ਸੈਡ ਨਹੀਂ ਹੋਣਾ, ਜਸਟ ਵਾਈਬ ਇੰਜੋਏ ਕਰਨੀ, ਆਪਾਂ ਗੱਲਾਂ ਘੱਟ ਅਤੇ ਅੱਜ ਸੈਡ ਸੌਂਗ ਜ਼ਿਆਦਾ ਸੁਣਨੇ, ਕਿਉਂਕਿ ਆਪਾਂ ਮਸਾਂ ਮਸਾਂ ਸੌਂਗ ਲੈ ਕੇ ਆਏ ਹਾਂ ਅੱਜ ਸੈਡ ਸੌਂਗ, ਕਿਉਂਕਿ ਹਰ ਰੋਜ਼ ਡਿਫਰੈਂਟ ਟੋਪਿਕ 'ਤੇ ਗੱਲਬਾਤ ਕਰਦੇ, ਅੱਜ ਥੋੜ੍ਹੇ ਜਿਹਾ ਆਪਾਂ ਸੈਡ ਸੌਂਗ ਰੱਖਣੇ ਆ। ਅਤੇ ਬਹੁਤ ਸਾਰਾ ਭਰਵਾਂ ਹੁੰਗਾਰਾ ਮੇਰਾ ਬੈਕ ਟੂ ਬੈਕ, ਤੁਸੀਂ ਕਾਲ ਕਰਕੇ ਰਿਸਪੋਂਸ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਅੱਗੇ ਆਪਾਂ ਪ੍ਰੋਗਰਾਮ ਵਧਾਉਂਦੇ ਹਾਂ ਜੀ, ਪਰ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਜੇ ਤੁਸੀਂ ਲਾਈਸੈਂਸ ਲੈ ਚੁੱਕੇ ਹੋ ਤਾਂ ਤੁਹਾਨੂੰ ਦੱਸ ਗਏ ਕਿ ਰੀਮੈਕਸ ਪਰਫੋਰਮੈਂਸ ਰਿਐਲਿਟੀ ਦੇ ਵਿੱਚ ਤੁਹਾਡਾ ਨਿੱਘਾ ਜਿਹਾ ਸਵਾਗਤ ਆ। ਜੇ ਤੁਸੀਂ ਫੁੱਲ ਟਾਈਮ ਕੰਮ ਕਰਨਾ ਚਾਹੁੰਦੇ, ਲਾਈਸੈਂਸ ਲੈ ਚੁੱਕੇ ਹੋ ਜਾਂ ਲਾਈਸੈਂਸ ਲੈਣ ਬਾਰੇ ਤੁਸੀਂ ਸੋਚ ਰਹੇ ਹੋ, ਤਾਂ ਤੁਸੀਂ ਸਪੈਸ਼ਲ ਜਿਹੜੇ ਹੈਗੇ ਨੇ ਰੈਜੀਡੈਂਟ ਅਤੇ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਣ ਦੇ ਵਿੱਚ ਸਪੈਸ਼ਲ ਨੇ ਰੀਮੈਕਸ ਪਰਫੋਰਮੈਂਸ ਰਿਐਲਿਟੀ, ਤਾਂ ਇਹ ਤੁਹਾਨੂੰ ਹਾਇਰ ਕਰ ਲੈਣਗੇ। ਅਤੇ ਸ਼ਰਤਾਂ ਇਹ ਨੇ, ਬਸ ਤੁਸੀਂ ਫੁੱਲ ਟਾਈਮ ਕੰਮ ਕਰਨ ਵਾਲੇ ਹੋਣੇ ਚਾਹੀਦੇ, ਫੁੱਲ ਟਾਈਮ ਪੋਜੀਸ਼ਨ ਹੈਗੀ ਇਹਨਾਂ ਕੋਲ, ਬਹੁਤ ਸਾਰੀਆਂ ਔਫਰਾਂ ਤੁਹਾਨੂੰ ਦੇ ਦੇਣਗੇ, ਫੁੱਲ ਟਾਈਮ ਔਫਰ ਹੈਗੀ ਆ ਜੀ, ਸਪੇਸ ਵੀ ਦੇ ਦੇਣਗੇ ਕਲਾਇੰਟਸ ਨਾਲ ਮੀਟਿੰਗ ਕਰਨ ਦੇ ਲਈ, ਆਫਿਸ ਦੇ ਵਿੱਚ ਫਲੈਕਸੀਬਲ ਫੀਸ ਪੈਕੇਜ ਵੀ ਮਿਲ ਜਾਣਗੇ, ਅਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ, ਟੋਪ ਪਰਫਾਰਮਿੰਗ ਏਜੰਟ ਟੀਮ ਆ ਜਿਹੜੀ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲੂਗਾ। ਹੋਰ ਕੀ ਚਾਹੀਦਾ? ਬਸ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਔਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਲਓ 204-898-2385 ਦੇ ਉੱਤੇ, 942 ਸੈਂਟ ਮੈਰੀ ਰੋਡ ਵੀ ਨਹੀਂ ਪੈਗੇ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਆਟੋ ਕਲਾ ਸ਼ੋਪ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਨਵੀਂ ਲੋਕੇਸ਼ਨ ਤੁਹਾਡੇ ਜਿਹੜੀ ਲੈ ਕੇ ਆਏ ਨੇ, ਪੁਰਾਣੀ ਲੋਕੇਸ਼ਨ ਤੋਂ ਉਹਨਾਂ ਨੇ ਮੂਵ ਕਰਤਾ, 484 ਸੈਂਟ ਮੈਰੀ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ ਜਿਹਨਾਂ ਦੀ, 204-430-8138 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵਾਲਿਆਂ ਨੂੰ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ, ਹਾਰਡਵੁੱਡ ਕਾਰਪੇਟ ਲਿਮਿਟਡ ਫਲੋਰਿੰਗ ਦੇ ਉੱਤੇ 75% ਏਰੀਆ ਰਗਜ਼, ਜੇ ਤੁਸੀਂ ਐਸਟੀਮੇਟ ਵੀ ਲਵਾਉਣਾ ਹੋਵੇ ਤਾਂ ਐਸਟੀਮੇਟ ਵੀ ਲਵਾ ਸਕਦੇ ਹੋ, ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ। ਸੈਮ ਪੰਧੇਰ ਜੀ ਨਾਲ ਸੰਪਰਕ ਕਰ ਲਓ 204-229-2028 ਦੇ ਉੱਤੇ, 1098 ਨੋਟਰੀ ਡੈਮ ਵਿਜ਼ਿਟ ਵੀ ਤੁਸੀਂ ਕਰ ਸਕਦੇ ਹੋ। ਅਤੇ MDF ਟਾਇਰ ਵਾਲੇ ਵੱਲੋਂ ਬਹੁਤ ਸਾਰੀਆਂ ਸਰਵਿਸ ਦਿੱਤੀਆਂ ਜਾ ਰਹੀਆਂ ਨੇ, ਯੂਜ਼ ਟਰੱਕ ਅਤੇ ਟ੍ਰੇਲਰ ਟਾਇਰਾਂ ਦੇ ਉੱਤੇ 24 ਘੰਟੇ ਰੋਡ ਦੇ ਉੱਤੇ ਟਾਇਰ ਰਿਪੇਅਰ ਦੀ ਸਰਵਿਸ ਵੀ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਵੀ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ 'ਤੇ ਕਾਸ਼ ਧਰਨ ਦੀ ਵੀਰੇ ਨਾਲ ਸੰਪਰਕ ਕਰ ਸਕਦੇ ਹੋ। 204-583-8880 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇੱਕ ਤੇਰਾ ਚੇਤਾ ਜੀ, ਮਨਿੰਦਰ ਬਾੜ ਦਾ ਗਾਣਾ ਜੀ, ਆਜੋ ਫਿਰ ਚੇਤਾ 4 ਆ ਜੀ, ਇਹ ਨਵਾਂ ਆਇਆ ਅਤੇ ਆਜੋ ਸੁਣ ਲੱਗੇ ਫਿਰ ਸਾਰੇ। ਟਿਕਟੌਕ ਵਾਲਿਓ, ਜੇ ਤੁਹਾਨੂੰ ਪ੍ਰੋਗਰਾਮ ਅੱਜ ਦਾ ਵਧੀਆ ਲੱਗ ਰਿਹਾ ਤਾਂ ਲਾਈਕ ਜ਼ਰੂਰ ਕਰੋ, ਸਾਨੂੰ ਪਤਾ ਲੱਗੇ ਕਿ ਤੁਸੀਂ ਇਸ ਟਾਈਮ 498 ਵਿਊ ਹੋ ਚੁੱਕੇ ਨੇ ਅਤੇ 36 ਜਣੇ ਆਲਰੇਡੀ ਪ੍ਰੈਜੈਂਟਲੀ ਵਾਚ ਕਰ ਰਹੇ ਹੋ ਤੁਸੀਂ, ਅਤੇ ਲਾਈਕ ਜ਼ਰੂਰ ਕਰੋ ਜੇ ਤੁਹਾਨੂੰ ਪ੍ਰੋਗਰਾਮ ਅੱਜ ਦਾ ਵਧੀਆ ਲੱਗ ਰਿਹਾ।

0: CKJS 92.7 FM and HD1 Winnipeg, an Evanoff communication station.
1: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਨਾ ਭਟਕਣ ਦਿਓ।
2: 92.7 FM CKJS welcomes the X back to Exhibition Park.
3: Take part in one of Winnipeg's favorite summer traditions, June 12th to 21st.
2: With exciting midway rides, live entertainment, cultural lights, delicious food,
3: and fun for the whole family.
2: You can experience the sights,
3: sounds,
2: tastes, and excitement on us. Visit CKJS.com now to get your name and to win a pair of tickets for you and a friend.
3: The X returns June 12th to 21st
2: at Exhibition Park.
3: Be there.
2: With 92.7 FM CKJS.
0: Crystal clear on your FM and HD radio. 92.7 FM CKJS.
4: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਆ ਅਤੇ ਅੱਜ ਆਪਣੇ ਸੈਡ ਸੌਂਗ ਚੱਲ ਰਹੇ ਨੇ ਅਤੇ ਬੜਾ ਇੰਜੋਏ ਕਰ ਰਹੇ ਹੋ ਤੁਸੀਂ ਸਾਰੇ ਬੈਕ ਟੂ ਬੈਕ ਤੁਹਾਡੀਆਂ ਕਾਲਾਂ ਆ ਰਹੀਆਂ ਅਤੇ ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਪੈਂਡਿੰਗ ਨੇ ਅਤੇ ਮੈਨੂੰ ਟਰਾਈ ਕਰ ਰਹੇ ਕਿ ਸਾਰੀਆਂ ਪੂਰੀਆਂ ਕਰ ਦੇ ਅਤੇ ਅਰਜਨ ਢਿੱਲੋਂ ਦੀ ਫਰਮਾਇਸ਼ ਆ ਰਹੀ ਹੈ, ਚਾਰ ਪੰਜ ਫਰਮਾਇਸ਼ ਆ ਚੁੱਕੀਆਂ ਅਤੇ ਉਹਦਾ ਆਪਾਂ ਲਾਉਂਦੇ ਹਾਂ। ਸਾਨੂੰ ਤੇਰੀ ਲੋੜ ਸੀ ਤਾਂ ਉਦੋਂ ਤੂੰ ਕਿਉਂ ਨਾ ਆਇਆ ਬਈ ਜਦੋਂ ਤੈਨੂੰ ਸਾਨੂੰ ਤੇਰੀ ਲੋੜ ਸੀਗੀ ਅਤੇ ਇਹ ਗਾਣਾ ਆਪਾਂ ਪਲੇ ਕਰਦੇ ਹਾਂ ਅਤੇ ਹੋਰ ਵੀ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਆ ਚੁੱਕੀਆਂ, ਸਾਰੀਆਂ ਬੈਕ ਟੂ ਬੈਕ ਆਪਾਂ ਪਲੇ ਕਰਦੇ ਹਾਂ। ਬਣੇ ਰਹੋ ਪ੍ਰੋਗਰਾਮ ਦੇ ਨਾਲ ਅਤੇ ਕਮਲ ਗਿੱਲ ਜੀ ਕਹਿ ਰਹੇ ਨੇ ਕਿ ਧਰਮਪ੍ਰੀਤ ਵੀ ਜ਼ਰੂਰ ਲਾਇਓ ਜੀ। ਬਿਲਕੁਲ ਜੀ, ਉਹ ਵੀ ਜ਼ਰੂਰ ਲਾਵਾਂਗੇ ਬਣੇ ਰਹੋ ਪ੍ਰੋਗਰਾਮ ਦੇ ਨਾਲ। ਬਸ ਟੈਪ ਟੈਪ ਜਾਂ ਸਕਰੀਨ ਨੂੰ ਜ਼ਰੂਰ ਕਰ ਦਿਓ, ਲਾਈਕ ਕਰ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਟਿਕਟੋਕ 'ਤੇ ਲਾਈਵ ਬੈਠ ਕੇ। ਤਾਂ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ। ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆ ਗਏ ਨੇ ਜੀ। ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬਲ ਸਟਰੀਟ ਦੇ ਉੱਤੇ ਨੇ ਜੀ, 204-401-3001-02 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਲੇਮ ਹੋਵੇ, ਚਾਹੇ ਐਕਸੀਡੈਂਟ ਕਲੇਮ ਹੋਵੇ, ਚਾਹੇ ਹੈਲਥ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ, ਤੁਸੀਂ ਬਸ ਵਿਜ਼ਿਟ ਕਰ ਲਓ। ਜਿੰਨੇ ਦਿਨ ਗੱਡੀ ਤੁਹਾਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਤੁਹਾਨੂੰ ਰੈਂਟਲ ਗੱਡੀ ਵੀ ਦੇ ਦੇਣਗੇ ਜੇ ਤੁਹਾਡੀ ਰੈਂਟਲ ਗੱਡੀ ਇੰਸ਼ੋਰੈਂਸ ਵਿੱਚ ਇੰਕਲੂਡ ਨਹੀਂ ਹੈਗੀ। ਬਸ ਸ਼ਰਤ ਹੈ ਕਿ ਤੁਸੀਂ ਰੇਡੀਓ ਤੋਂ ਮਾਲ ਦਾ ਰੈਫਰੈਂਸ

ਦੇਣਾ, ਬਸ ਇਹ ਨਾ ਦੇਣਾ ਭੁੱਲਿਓ ਜੇ, ਰੈਫਰੈਂਸ ਜ਼ਰੂਰ ਦੇ ਦਿਓ ਜੀ ਰੇਡੀਓ ਧਮਾਲ ਦਾ, ਫਿਰ ਹੀ ਤੁਹਾਨੂੰ ਗੱਡੀ ਉਨੇ ਦਿਨ ਵਾਸਤੇ ਯੂਜ਼ ਕਰਨ ਵਾਸਤੇ ਦੇਣਗੇ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦਾ ਕਲੇਮ ਆ, ਬਸ ਤੁਸੀਂ ਗੱਡੀ ਰਿਪੇਅਰ ਕਰਾਉਣੀ ਹੋਵੇ ਤਾਂ ਗੱਡੀ ਰਿਪੇਅਰ ਕਰਾ ਸਕਦੇ ਹੋ। ਪ੍ਰੋਨ ਟਾਊਨ ਆਟੋ ਬਾਡੀ ਐਂਡ ਗਲਾਸ ਨੰਬਰ ਦੁਆਰਾ ਨੋਟ ਕਰ ਲਓ ਜੀ, 204-421-1301 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਪ੍ਰੈਸਟੀਨ ਡੈਂਟਲ ਨਾਲ ਸੰਪਰਕ ਕਰ ਲਓ, ਕਿਸੇ ਵੀ ਤਰ੍ਹਾਂ ਦਾ ਤੁਸੀਂ ਸਪੈਸ਼ਲ ਟ੍ਰੀਟਮੈਂਟ ਕਰਾਉਣਾ ਹੋਵੇ ਬੱਚਿਆਂ ਦਾ ਜੀ, ਸਪੈਸ਼ਲ ਟ੍ਰੀਟਮੈਂਟ ਕਰਦੇ ਨੇ ਬੱਚਿਆਂ ਦਾ, ਆਪਦੇ ਇਹਨਾਂ ਕੋਲ ਡਿਜੀਟਲ ਲੈਬ ਆ, 3D ਪ੍ਰਿੰਟਿੰਗ ਗਾਰਡ ਸਪੋਰਟ ਗਾਰਡ ਹੈਗੇ ਨੇ ਇਹਨਾਂ ਕੋਲ, ਦੱਸ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਗੂਲਰ ਕਲੀਨਿੰਗ ਕਰਾਉਣੀ ਹੋਵੇ ਜਾਂ ਦੰਦ ਰਿਮੂਵ ਕਰਾਉਣੇ ਹੋਣ, ਫਿਲਿੰਗ ਕਰਾਉਣੀ ਹੋਵੇ, ਇਮਪਲਾਂਟ ਕਰਾਉਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ, ਬਸ 11-15 ਗੇਟਵੇ ਰੋਡ 'ਤੇ ਵਿਜ਼ਿਟ ਕਰ ਲਓ, 431-317-4443 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਥੋੜ੍ਹੀ ਜਿਹੀ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਦੀ ਹੈ, ਰੋਇਲ ਫਰਨੀਚਰ ਦੇ ਰਿਲੇਟਡ ਹੈ ਜੀ, ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ, ਫਾਈਨੈਂਸ ਵੀ ਕਰਕੇ ਦਿੰਦੇ ਆ, 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ, 7 ਦਿਨ ਓਪਨ ਨੇ, 16-10 ਸੈਂਟ ਜੇਮਸ ਰੇਡ 'ਤੇ ਤੁਸੀਂ ਵਿਜ਼ਿਟ ਕਰ ਦਿਓ। ਸੁਖਵਿੰਦਰ ਬੋਪਾਰਾ ਇਹਨਾਂ ਸੰਪਰਕ ਕਰ ਸਕਦੇ ਹੋ 204-990-9097 ਦੇ ਉੱਤੇ, ਗੁਰਦੀਸ਼ ਬੋਪਾਰਾ ਇਹਨਾਂ ਸੰਪਰਕ ਕਰ ਲਓ 204-599-3611 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਦਰਸ਼ਨ ਆਟੋ ਵਾਲੇ ਨਾਲ ਸੰਪਰਕ ਕਰ ਲਓ, ਕਿਸੇ ਵੀ ਤਰ੍ਹਾਂ ਦੀ ਗੱਡੀ ਤੁਸੀਂ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ ਤਾਂ ਭੁੱਲਿਓ ਨਾ, ਦਰਸ਼ਨ ਆਟੋ ਵਾਲੇ ਨਾਲ ਸੰਪਰਕ ਕਰ ਸਕਦੇ ਹੋ, ਹਰ ਇੱਕ ਤਰ੍ਹਾਂ ਦੀ ਗੱਡੀ ਦੀ ਰਿਪੇਅਰ ਕਰਕੇ ਦਿੰਦੇ ਨੇ, ਸਰਵਿਸ ਕਰਕੇ ਦਿੰਦੇ ਨੇ ਜੀ। 352 ਪਾਪੂਲਰ ਰਵੈਨਿਊ 'ਤੇ ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਲਓ, 204-416-0030 'ਤੇ ਸੰਪਰਕ ਕਰ ਸਕਦੇ ਹੋ। ਆ ਜਾਓ ਫਿਰ ਅਰਜਨ ਢਿੱਲੋਂ ਨੂੰ ਸੁਣ ਲਈਏ, ਜਦੋਂ ਸਾਨੂੰ ਤੇਰੀ ਲੋੜ ਸੀ।

0: ज्यादा ज्यादतियां तेरी, पर उसने सब लिखा हुआ है।
1: ਕਿਆ ਬਾਤ ਹੈ ਜੀ, ਕਹਿੰਦੇ ਨਹੀਂ ਹੁੰਦੇ ਉਹ ਅਜੇ ਸਿੱਧੂ ਮੂਸੇਵਾਲਾ ਜਿੱਦਾਂ ਕਹਿੰਦਾ ਹੁੰਦਾ ਅਜੇ ਮੁੱਕਿਆ ਨਹੀਂ, ਤੇ ਬਿਲਕੁਲ ਹਾਲੇ ਮੁੱਕਿਆ ਨਹੀਂਗਾ। ਹਾਲੇ ਹੋਰ ਆਪਾਂ ਤੁਹਾਨੂੰ ਸੈਡ ਸੌਂਗ ਸੁਣਾਉਣੇ, ਬਹੁਤ ਸਾਰੀਆਂ ਤੁਹਾਡੇ ਕੋਲ ਸਾਡੇ ਕੋਲ ਫਰਮਾਇਸ਼ਾਂ ਪਈਆਂ ਨੇ, ਬਹੁਤ ਸਾਰੀਆਂ ਫਰਮਾਇਸ਼ਾਂ ਤੁਸੀਂ ਕਰ ਚੁੱਕੇ, ਪਰ ਟਰਾਈ ਕਰ ਰਹੇ ਹਾਂ ਕਿ ਸਾਰੀਆਂ ਜਿੰਨੀਆਂ ਵੱਧ ਤੋਂ ਵੱਧ ਲਾ ਸਕਦੇ ਅਸੀਂ ਟਰਾਈ ਕਰ ਰਹੇ ਹਾਂ, ਲਾ ਦਈਏ ਤੁਹਾਡੀਆਂ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ। ਅਤੇ ਕਾਲਰ ਸਾਡੇ ਨਾਲ ਕੱਟ ਹੋ ਚੁੱਕੀ ਹੈ ਜੀ, ਕਾਲ ਕਾਫੀ ਟਾਈਮ ਦੀ ਕਾਲ ਆ ਰਹੀ ਸੀਗੀ ਜਦੋਂ ਗੀਤ ਚੱਲ ਰਿਹਾ ਸੀ, ਅਤੇ ਜਦੋਂ ਹੁਣ ਗੀਤ ਖਤਮ ਹੋਇਆ ਆਪਾਂ ਕਾਲ ਅਟੈਂਡ ਕਰ ਲਈ, ਕਾਲ ਕੱਟੂਗੀ, ਪਰ ਫਿਰ ਦੁਬਾਰਾ ਆ ਗਈ ਹੈ ਜੀ, ਅਟੈਂਡ ਜ਼ਰੂਰ ਕਰ ਲਈਏ ਰੇਡੀਓ ਤੋਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ ਸਤਿ ਸ਼੍ਰੀ
1: ਅਕਾਲ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਇੱਕ ਰਿਕੁਐਸਟ ਸੀ ਸੌਂਗ ਦੀ ਜੀ।
1: ਹਾਂਜੀ ਹਾਂਜੀ,
2: ਬੋਤਲਾਂ ਮਿਸ ਪੂਜਾ ਤੇ ਵੀਰ ਦਵਿੰਦਰ ਦਾ ਜੀ।
1: ਅੱਛਾ, ਸੈਡ ਸੌਂਗ ਹੈ।
2: ਹਾਂਜੀ
1: ਬੋਤਲਾਂ,
2: ਹਾਂਜੀ ਬੋਤਲਾਂ,
1: ਹਾਂਜੀ ਮਿਸ ਪੂਜਾ ਦਾ ਤੇ
2: ਵੀਰ ਦਵਿੰਦਰ।
1: ਓਕੇ ਵੀਰ ਦਵਿੰਦਰ ਜ਼ਰੂਰ ਲਾਵਾਂਗੇ ਜੀ, ਵੀਰ ਦਵਿੰਦਰ ਤੇ ਮਿਸ ਪੂਜਾ ਜੀ।
2: ਥੈਂਕ ਯੂ।
1: ਓਕੇ ਜੀ, ਇੱਕ ਹੋਰ ਆਪਣਾ ਕਾਲਰ ਜੁੜ ਚੁੱਕੇ ਨੇ, ਆਪਾਂ ਜ਼ਰੂਰ ਅਟੈਂਡ ਕਰ ਲਈ ਜੀ ਰੇਡੀਓ ਤੋਂ। ਮਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਜੀ,
3: ਮੈਂ ਗਾਣਾ ਲਵਾਉਣਾ ਸੀ ਮੈਂ।
1: ਹਾਂਜੀ ਹਾਂਜੀ,
3: ਕਸਮ ਲਾ ਦੋਗੇ ਮਾਸ਼ਾ ਅਲੀ ਦਾ?
1: ਕਸਮ, ਤੂੰ ਕਸਮ ਖਵਾ ਕੇ ਕੀ ਪੁੱਛਦਾ, ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ।
3: ਹਾਂਜੀ ਬਾਈ।
1: ਓਕੇ, ਸਿੰਗਰ ਦਾ ਨਾਮ ਕੀ ਆ?
3: ਮਾਸ਼ਾ ਅਲੀ ਬਾਈ।
1: ਸਭ ਮਾਸ਼ਾ ਅਲੀ, ਜ਼ਰੂਰ ਲਾਵਾਂਗੇ ਜੀ।
3: ਧੰਨਵਾਦ ਬਾਈ।
1: ਓਕੇ ਜੀ, ਓਕੇ। ਤੇ ਟਿਕਟੋਕ ਦੇ ਉੱਤੇ ਜੇ ਤੁਸੀਂ ਇੰਜੋਏ ਕਰ ਰਹੇ ਹੋ ਅੱਜ ਦੇ ਪ੍ਰੋਗਰਾਮ ਨੂੰ, 6000 ਲਾਈਕ ਹੋ ਚੁੱਕੇ ਨੇ, 10,000 ਕਰ ਦਿਓ, ਖਿੱਚ ਦਿਓ ਕੰਮ, ਤੁਹਾਡਾ ਕੰਮ ਢਿੱਲਾ ਜਿਹਾ ਪੈ ਰਿਹਾ। ਟਿਕਟੋਕ ਵਾਲਿਓ, ਅੱਜ ਜੇ ਪ੍ਰੋਗਰਾਮ ਅੱਜ ਦਾ ਵਧੀਆ ਲੱਗ ਰਿਹਾ, ਅੱਜ ਡਿਫਰੈਂਟ ਟੋਪਿਕ ਆਪਾਂ ਸੈਡ ਦੇ ਸੌਂਗ ਲੈ ਕੇ ਆਏ ਹੋਏ ਹਾਂ। ਸੈਡ ਹੋਣਾ ਨਹੀਂ ਗਾ, ਬਸ ਸੈਡ ਸੌਂਗ ਨੂੰ ਇੰਜੋਏ ਕਰਨਾ, ਸਿਰਫ ਇੱਕ ਵਾਈਬ ਇੰਜੋਏ ਕਰਨੀ ਹੁੰਦੀ ਆਪਾਂ, ਕਿ ਲਿਖਣ ਵਾਲੇ ਨੇ ਕਿੰਨੀ ਉਹਦੇ ਤੇ ਹੱਡ ਬੀਤੀ ਬੀਤੀ ਹੋਊਗੀ ਜਾਂ ਕਿੰਨਾ ਉਹ ਸੈਡ ਹੋਊਗਾ ਜਦੋਂ ਲਿਖਿਆ ਉਹਨੇ, ਆਪਾਂ ਬਸ ਉਹਨਾਂ ਦੀਆਂ ਲਿਖਤਾਂ ਨੂੰ ਇੰਜੋਏ ਕਰਨਾ ਆ। ਅਤੇ ਤੁਸੀਂ ਪ੍ਰੋਗਰਾਮ ਨੂੰ ਅੱਜ ਜੇ ਪਸੰਦ ਕਰ ਰਹੇ ਹੋ, ਥੋੜ੍ਹਾ ਥੋੜ੍ਹਾ ਲਾਈਕ ਕਮਾਈ ਚੱਲੋ, ਥੋੜ੍ਹਾ ਸਕਰੀਨ ਨੂੰ ਟੈਪ ਟੈਪ ਜਿਹਾ ਕਰਦਾ ਕਰੋ, ਸਾਨੂੰ ਹੌਸਲਾ ਜੋੜ ਕੇ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਅਤੇ ਅੱਖ ਗਿੱਪੀ ਗਰੇਵਾਲ ਦਾ ਨਹੀਂ, ਰਵਿੰਦਰ ਗਰੇਵਾਲ ਦਾ ਆਪਾਂ ਨੂੰ ਇੱਕ ਅੱਖ ਦੀ ਫਰਮਾਇਸ਼ ਆਈ ਸੀ, ਉਹ ਵੀ ਆਪਾਂ ਪੂਰੀ ਕਰ ਦਈਏ। ਅਤੇ ਹੋਰ ਜਿਹੜੀ ਵੀ ਤੁਹਾਡੀ ਲਿਸਟਿੰਗ ਪਈ ਹੈ, ਜਿੰਨੇ ਵੀ ਤੁਸੀਂ ਫਰਮਾਇਸ਼ ਕੀਤੀ ਹੋਈ, ਸਾਰੀ ਬੈਕ ਟੂ ਬੈਕ ਆਪਾਂ ਪਲੇ ਕਰਨ ਵਾਲੇ ਹਾਂ ਹੁਣ। ਅਤੇ ਬਣੇ ਰਹੋ ਪ੍ਰੋਗਰਾਮ ਦੇ ਨਾਲ, ਅਤੇ ਜੇ ਪ੍ਰੋਗਰਾਮ ਪਸੰਦ ਆ ਰਿਹਾ ਸਾਨੂੰ ਲਾਈਕ ਜ਼ਰੂਰ ਕਰ ਦਿਓ, ਕਿਉਂਕਿ ਸਰੋਤਿਆਂ ਵੱਲੋਂ ਬਹੁਤ ਸਾਰੀਆਂ ਆਪਾਂ ਨੂੰ ਕਾਲਾਂ ਆ ਰਹੀਆਂ ਨੇ, ਬਹੁਤ ਵਧੀਆ ਰਿਸਪੋਂਸ ਆ ਰਿਹਾ, ਜਾਣੀ ਕਿ ਤੁਸੀਂ ਪ੍ਰੋਗਰਾਮ ਨੂੰ ਬਹੁਤ ਪਸੰਦ ਕਰ ਰਹੇ ਹੋ। ਅਤੇ ਟਿਕਟੋਕ 'ਤੇ ਥੋੜ੍ਹੀ ਜਿਹੀ ਕਮੀ ਮਹਿਸੂਸ ਮੈਨੂੰ ਲੱਗ ਰਹੀ ਆ ਕਿ ਤੁਸੀਂ ਲਾਈਕ ਥੋੜ੍ਹਾ ਜਿਹਾ ਢਿੱਲਾ ਕਰ ਰਹੇ ਹੋ, ਜਾਂ ਤਾਂ ਤੁਸੀਂ ਇੰਜੋਏ ਕਰਨ ਲੱਗ ਪਏ ਹੋ, ਛੱਤੀਆਂ ਨੇ ਇਸ ਟਾਈਮ ਲਾਈਕ ਲਾਈਵ ਦੇਖ ਰਹੇ ਹੋ, ਅਤੇ 666 ਔਲਰੇਡੀ ਵਿਊ ਹੋ ਚੁੱਕੇ ਨੇ ਅਤੇ 6500 ਲਾਈਕ ਹੋ ਚੁੱਕੇ ਨੇ। ਬਹੁਤ ਧੰਨਵਾਦ ਤੁਸੀਂ ਜਿੰਨੇ ਵੀ ਲਾਈਕ ਕਰ ਰਹੇ ਹੋ ਅਤੇ ਪ੍ਰੋਗਰਾਮ ਪਸੰਦ ਕਰ ਰਹੇ ਹੋ। ਅਤੇ ਆਪਾਂ ਕਰ ਲਈਏ ਪਲੇ ਹੁਣ ਲਿਸਟਿੰਗ, ਗੱਲਾਂ ਘੱਟ, ਅਤੇ ਆਪਾਂ ਗਾਣੇ ਜ਼ਿਆਦਾ ਸੁਣ ਲੱਗੇ ਆਪਾਂ ਸੈਡ ਅੱਜ, ਕਿਉਂਕਿ ਸਪੈਸ਼ਲ ਟੋਪਿਕ ਅੱਜ ਆਪਣੇ ਸੈਡ ਸੌਂਗ ਨੇ। ਅਤੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਿੱਤੀ, ਢਿੱਲੋ ਲਾਈਟਿੰਗ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਇਨਡੋਰ ਆਊਟਡੋਰ ਐਲਈਡੀ ਪੋਰਟ ਲਾਈਟ ਕੁਝ ਵੀ ਲੱਭ ਰਹੇ ਹੋ ਜਾਂ ਬ੍ਰੈਂਡਰ ਲਾਈਟਾਂ ਲੱਭ ਰਹੇ ਹੋ, ਉਹ ਵੀ ਹੋਲਸੇਲ ਪ੍ਰਾਈਜ਼ ਦੇ, ਉਹ ਵੀ ਵਾਰੰਟੀ ਦੇ ਨਾਲ ਜੇ ਤੁਹਾਨੂੰ ਚਾਹੀਦੀਆਂ, ਬਸ ਇੱਕੋ ਇੱਕ ਨਾਮ ਯਾਦ ਰੱਖ ਲਓ, ਢਿੱਲੋ ਲਾਈਟਿੰਗ। ਹੋਰ ਕੀ ਚਾਹੀਦਾ? ਬ੍ਰੈਂਡਰ ਲਾਈਟਾਂ, ਉਹ ਵੀ ਹੋਲਸੇਲ ਪ੍ਰਾਈਜ਼ ਦੇ, ਅਤੇ ਉਹ ਵੀ ਵਾਰੰਟੀ ਦੇ ਨਾਲ ਆਪਾਂ ਨੂੰ ਮਿਲ ਜਾਣਗੀਆਂ। ਅਤੇ ਬਸ 955 ਸੈਂਟ ਜੇਮਸ ਸਟਰੀਟ 'ਤੇ ਤੁਸੀਂ ਵਿਜ਼ਿਟ ਕਰਨਾ, 204-919-5540 'ਤੇ ਤੁਸੀਂ ਸੰਪਰਕ ਕਰਨਾ, ਅਤੇ ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ 'ਤੇ ਸੰਪਰਕ ਕਰ ਲਓ ਜੀ। ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਣਗੇ, ਪੇਸ਼ੈਂਟ ਵੀ ਨਵੇਂ ਲੈ ਰਹੇ ਨੇ, ਫਲੂ ਸ਼ੋਟ ਚਾਹੀਦੇ ਨੇ ਤੁਹਾਨੂੰ, ਫਲੂ ਸ਼ੋਟ ਵੀ ਉੱਥੇ ਮਿਲ ਜਾਣਗੇ। ਫੈਮਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਜਾਂ ਫੈਮਲੀ ਡਾਕਟਰ ਚਾਹੀਦਾ ਆ, 1987 ਜੈਫਰਸਨ ਐਵੇਨਿਊ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 204-416-1139 'ਤੇ ਸੰਪਰਕ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9-5, ਸੈਟਰਡੇ 9-4, ਸੰਡੇ 9-1, ਅਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਹੈ, ਅਤੇ ਤੁਹਾਨੂੰ ਮੈਡੀਸਨ ਵੀ ਮਿਲ ਜੂਗੀ। ਆ ਜਾਓ ਫਿਰ ਰਵਿੰਦਰ ਗਰੇਵਾਲ ਦਾ ਇੰਜੋਏ ਕਰਦੇ ਹਾਂ ਜੀ ਅੱਖ ਸੌਂਗ।

0: ਕਿਆ ਬਾਤ ਹੈ ਜੀ, ਮੈਂ ਕਹਿੰਦਾ ਇੱਕ ਵੱਖਰੀ ਜਿਹੀ ਵਾਈ ਬਣੀ ਹੋਈ ਆ, ਅਤੇ ਮੈਨੂੰ ਸੀਗਾ ਕਿ ਚਲੋ ਤੁਹਾਡੀਆਂ ਸਾਰੀਆਂ ਜਿੰਨੀਆਂ ਫਰਮਾਇਸ਼ਾਂ ਰਹਿੰਦੀਆਂ ਹੋਈਆਂ ਕੋਈ ਰਹਿ ਨਾ ਜਾਵੇ, ਪਰ ਟਰਾਈ ਕਰ ਰਹੇ ਹਾਂ ਕਿ ਸਾਰੀਆਂ ਪੂਰੀਆਂ ਕਰ ਦਈਏ। ਹਾਲੇ ਵੀ ਕਾਫੀ ਤੁਹਾਡੀਆਂ ਮੈਂ ਦੇਖ ਰਿਹਾ ਕਿ ਪੈਂਡਿੰਗ ਨੇ ਰਿਕੁਐਸਟ ਆ ਜਿਹੜੀਆਂ ਤੁਸੀਂ ਕੀਤੀਆਂ ਹੋਈਆਂ, ਮੈਂ ਟਰਾਈ ਕਰ ਰਿਹਾ ਕਿ ਸਾਰੀਆਂ ਪੂਰੀਆਂ ਕਰ ਦਈਏ। ਪਰ ਜੇ ਕੋਈ ਕਮੀ ਪੇਸ਼ੀ ਰਹਿ ਗਈ ਅੱਜ, ਜੇ ਤੁਹਾਡੀਆਂ ਅੱਧੀਆਂ ਫਰਮਾਇਸ਼ਾਂ ਰਹੀਆਂ, ਕੋਈ ਨਹੀਂ, ਆਪਾਂ ਬਾਕੀ ਇੱਕ ਦਿਨ ਹੋਰ ਇੱਕ ਸਪੈਸ਼ਲ ਲੈ ਕੇ ਆਵਾਂਗੇ। ਜਿਹੜੇ ਅੱਜ ਸੌਂਗ ਰਹਿ ਗਏ ਨੇ ਆਪਾਂ ਫਿਰ ਦੁਬਾਰਾ ਉਹ ਜ਼ਰੂਰ ਆਪਾਂ ਸੈਟ ਲੈ ਕੇ ਆਵਾਂਗੇ। ਮੈਨੂੰ ਨਹੀਂ ਪਤਾ ਸੀਗਾ ਕਿ ਇੰਨਾ ਘੈਂਟ ਰਿਸਪੋਂਸ ਰਹੂਗਾ, ਕਿ ਸਾਰੇ ਡਿਫਰੈਂਟ ਇੱਕ ਵਾਈਬ ਸੁਣਨਾ ਚਾਹੁੰਦੇ ਆ। ਇੱਕ ਸੈਡ ਸੌਂਗ ਦੀ ਵੀ ਇੱਕ ਡਿਫਰੈਂਟ ਵਾਈਬ ਹੁੰਦੀ ਹੈ, ਬਿਲਕੁਲ ਇੰਜੋਏ ਕਰਨੀ ਚਾਹੀਦੀ ਹੈ ਵੀ। ਤਾਂ ਤੁਸੀਂ ਇੰਨਾ ਜ਼ਿਆਦਾ ਪਿਆਰ ਦਿਓਗੇ, ਮੈਨੂੰ ਨਹੀਂ ਪਤਾ ਸੀਗਾ। ਤਾਂ ਕੋਈ ਨਹੀਂ, ਆਪਾਂ ਨੈਕਸਟ ਟਾਈਮ ਫਿਰ ਇੱਕ ਹੋਰ ਦਿਨ ਡਿਫਰੈਂਟ ਸ਼ੋਅ ਲੈ ਕੇ ਆਵਾਂਗੇ, ਫਿਰ ਉਸ ਦਿਨ ਆਪਾਂ ਜਿਹੜੀਆਂ ਰਹਿ ਗਈਆਂ ਨੇ ਅੱਜ, ਅਤੇ ਉਹ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ। ਯੂਨਾਈਟਡ ਪੰਜਾਬ ਫੂਡ ਵਾਲੇ ਵੀ ਆਪਣੇ ਨਾਲ ਜੁੜ ਚੁੱਕੇ ਨੇ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵੀ ਜੁੜ ਚੁੱਕੇ ਹੋ। ਅਤੇ ਤੁਸੀਂ ਲਾਸਟ ਟਾਈਮ ਇੱਕ ਡੀਲ ਕਹੀ ਸੀ 20% ਵਾਲੀ, ਉਹ ਚੱਲ ਰਹੀ ਹੈ ਕਿ ਨਹੀਂ ਦੱਸ ਦਿਓ ਸਾਨੂੰ। ਅਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵੱਲੋਂ ਬਹੁਤ ਸਾਰੀਆਂ ਸਸਤੀਆਂ ਟਿਕਟਾਂ ਚੱਲ ਰਹੀਆਂ ਨੇ, ਬਹੁਤ ਸਾਰੇ ਪੈਕੇਜ ਚੱਲ ਰਹੇ ਨੇ ਉਹਨਾਂ ਕੋਲ। ਚੀਫ ਫਲਾਈਟ ਟਿਕਟਸ ਹੈਗੀਆਂ ਨੇ, ਬੈਸਟ ਵਕੇਸ਼ਨ ਪੈਕੇਜ ਹੈਗੇ ਨੇ। ਜੇ ਤੁਸੀਂ ਬੈਸਟ ਵਕੇਸ਼ਨ ਪੈਕੇਜ ਦੇਖ ਰਹੇ ਹੋ ਜਾਂ ਡੋਮੈਸਟਿਕ ਜਾਂ ਇੰਟਰਨੈਸ਼ਨਲ ਟੂਰ ਕਰਨਾ ਚਾਹੁੰਦੇ ਹੋ, ਤੁਹਾਨੂੰ ਦੱਸ ਗਏ ਕਿ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਓ। ਜਿੰਨੀਆਂ ਤੁਸੀਂ ਔਨਲਾਈਨ ਟਿਕਟਾਂ ਦੇਖ ਰਹੇ ਹੋ, ਜੋ ਪ੍ਰਾਈਸ ਦੇਖ ਰਹੇ ਹੋ, ਉਸ ਤੋਂ ਵੀ ਸਸਤੀਆਂ ਏਅਰ ਟਿਕਟਾਂ ਮਿਲ ਜਾਣਗੀਆਂ। ਹੋਰ ਕੀ ਚਾਹੀਦਾ, ਬਸ ਸੰਪਰਕ ਕਰ ਲਓ 204-202-0102 'ਤੇ ਸੰਪਰਕ ਕਰਕੇ, ਵਧੀਆ ਵਧੀਆ ਡੀਲਾਂ ਜਿਹੜੀਆਂ ਗ੍ਰੈਬ ਕਰ ਲਓ। ਅਤੇ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਲਓ, ਜਿਹਨਾਂ ਕੋਲ ਜੀ ਬਹੁਤ ਸਾਰੀ ਲਿਸਟਿੰਗ ਹੈਗੀ ਆ। ਐਮਰਗੇਟ ਵਾਲਮਟ ਦੀ ਬੈਕ ਸਾਈਡ 'ਤੇ ਬਹੁਤ ਸਾਰੇ ਸਿੰਗਲ ਫੈਮਿਲੀ ਹੋਮ ਹੈਗੇ ਨੇ। ਕਲਗੀਧਰ ਦਰਬਾਰ ਸਾਹਿਬ ਦੇ ਕੋਲ ਵੀ ਕਾਫੀ ਸਾਰੀ ਲਿਸਟਿੰਗ ਹੈਗੀ ਹੈ। ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਦੇਖ ਰਹੇ ਹੋ, ਤਾਂ ਤੁਹਾਨੂੰ ਦੱਸ ਗਏ ਕਲਗੀਧਰ ਦਰਬਾਰ ਸਾਹਿਬ ਦੇ ਨੇੜੇ ਵੀ ਕਾਫੀ ਸਾਰੀ ਇਹਨਾਂ ਦੀ ਲਿਸਟਿੰਗ ਹੈਗੀ ਆ, ਬ੍ਰੈਂਡ ਨਿਊ। ਜਾਂ ਤੁਸੀਂ ਆਪਦਾ ਡ੍ਰੀਮ ਹਾਊਸ ਬਣਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਇਹਨਾਂ ਕੋਲ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਜਾਂ ਖਰੀਦਣਾ ਚਾਹੁੰਦੇ, ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ। ਬੜੀ ਜਿਹੜਾ ਆਪਾਂ ਮੰਥਲੀ ਜਿਹੜਾ ਆਪਾਂ ਨੂੰ ਦੱਸ ਰਹੇ ਸੀਗੇ, ਸੇਂਟ ਵਟਾਲ ਵਾਲੀ ਸਾਈਡ 3-4 ਲੱਖ ਦੇ ਘਰ ਅਰਾਊਂਡ ਘਰ ਤੁਹਾਨੂੰ ਮਿਲ ਜਾਣਗੇ, ਜਿਹਨਾਂ ਦੀ ਮੰਥਲੀ ਜਿਹੜੀ ਫੀਸ ਆ $1,700 ਦੇ ਨੇੜੇ ਤੇੜੇ ਜਾਂਦੀ। ਜਿੰਨਾ ਕੁ ਆਪਾਂ ਜਿਵੇਂ ਆਮ ਦੇਖ ਲੈਂਦੇ ਹਾਂ ਕਿ ਆਪਾਂ ਅਪਾਰਟਮੈਂਟ ਦਾ ਹੀ ਇੰਨਾ ਰੈਂਟ ਹੁੰਦਾ, ਅਤੇ ਉਹਨਾਂ ਕੁ ਰੈਂਟ 'ਤੇ ਜੇ ਤੁਸੀਂ ਆਪਦਾ ਘਰ ਲੈ ਲਉਂਗੇ, ਹੋਰ ਤੁਹਾਨੂੰ ਕੀ ਚਾਹੀਦਾ? ਅਤੇ ਇੱਦਾਂ ਦੀਆਂ ਡੀਲਾਂ ਲੈਣ ਦੇ ਲਈ ਤੁਹਾਨੂੰ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰਨਾ ਪਊਗਾ। ਬਹੁਤ ਸਾਰੀਆਂ ਇਹਨਾਂ ਕੋਲ ਡੀਲਾਂ ਮਿਲ ਜਾਣਗੀਆਂ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ 'ਤੇ ਜੇ ਤੁਸੀਂ ਘਰ ਵੇਚਣਾ ਚਾਹੁੰਦੇ ਹੋ, ਬੈਸਟ ਡੀਲ ਦੇ ਉੱਤੇ ਪ੍ਰੋਫਿਟ ਦੇ ਵਿੱਚ ਤੁਸੀਂ ਇਹਨਾਂ ਤੋਂ ਇੱਕ ਵੀਕ ਦੇ ਵਿੱਚ ਘਰ ਸੀਲ ਵੀ ਕਰਵਾ ਸਕਦੇ ਹੋ। 204-999-1105 'ਤੇ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਮਨਜੋਤ ਸਿੰਘ ਰੈਲਟਰ ਨਾਲ। ਅਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ, ਅਤੇ ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆਈਆਂ ਹੋਈਆਂ, ਅਤੇ ਮੈਂ ਟਰਾਈ ਕਰ ਰਿਹਾ ਕਿ ਸਾਰੇ ਜਿਹੜੇ ਤੁਹਾਡੇ ਗੀਤ ਨੇ ਆਪਾਂ ਪੂਰੇ ਕਰਨ ਦੀ ਟਰਾਈ ਕਰ ਰਿਹਾ। ਜੇ ਕੋਈ ਕਮੀ ਪੇਸ਼ੀ ਰਹਿ ਗਈ, ਆਪਾਂ ਨੈਕਸਟ ਟਾਈਮ ਫਿਰ ਸਪੈਸ਼ਲ ਸ਼ੋਅ ਰੱਖ ਲਾਂਗੇ। ਅਤੇ ਯੂਨਾਈਟਡ ਪੰਜਾਬ ਵਾਲੇ ਕਹਿੰਦੇ ਕਿ ਚੱਲਦੀ ਵੀ ਆ ਡੀਲ, ਗਿਆ ਵੀ 20%, ਤਾਂ ਲਓ ਜੀ ਜ਼ਰੂਰ ਜਾਓ ਜੀ, ਸਾਰੇ ਵਿਜ਼ਿਟ ਕਰੋ। ਆਪਾਂ ਵੀ ਜ਼ਰੂਰ ਵਿਜ਼ਿਟ ਕਰਦੇ ਹਾਂ, ਅੱਜ ਖਾ ਕੇ ਆਉਂਦੇ ਹਾਂ, ਫੂਡ ਕਿੱਦਾਂ ਦਾ ਲੱਗਦਾ, ਅਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਫੀਡਬੈਕ ਕਿੱਦਾਂ ਕਿੱਦਾਂ ਦਾ ਫੂਡ ਲੱਗਦਾ ਆ। ਸਾਰੇ ਇੰਜੋਏ ਕਰਦੇ ਰਿਹਾ ਕਰੋ, ਹੱਸਦੇ ਖੇਡਦੇ ਰਿਹਾ ਕਰੋ। ਅਤੇ ਜਿਹੜੀ ਆਹ ਵਾਈਬ ਹੁੰਦੀ ਨਾ ਸੈਡ ਸੌਂਗ ਦੀ, ਤਾਂ ਮਤਲਬ ਇਹ ਨਹੀਂ ਕਹਿੰਦਾ ਰੋਣਾ, ਇਹਨੂੰ ਵੀ ਇੰਜੋਏ ਕਰਿਆ ਕਰੋ, ਕਿਉਂਕਿ ਹਰ ਇੱਕ ਪਲ ਨੂੰ ਇੰਜੋਏ ਕਰਨਾ ਚਾਹੀਦਾ। ਜਿਹੜਾ ਲਿਖਤ ਆ ਔਰ ਜਿਨ੍ਹਾਂ ਨੇ ਉਸ ਪਲ ਨੂੰ ਲਿਖਿਆ ਆ, ਉਸ ਨੂੰ ਵੀ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ, ਕਿਉਂਕਿ ਉਹਦੇ 'ਤੇ ਜਿਹਦੇ 'ਤੇ ਬੀਤੀ ਹੋਊਗੀ, ਉਹਨੇ ਕਿੰਨਾ ਵਧੀਆ ਉਸ ਕਲਮ ਦੇ ਵਿੱਚ ਪਰੋ ਕੇ, ਅਤੇ ਜਿਹੜੇ ਗਾਉਣ ਵਾਲੇ ਨੇ ਵੀ ਕਿੰਨਾ ਸੋਹਣਾ ਗਾਇਆ ਹੁੰਦਾ, ਤਾਂ ਆਪਣੀ ਜਜ਼ਬਾਤਾਂ ਦੇ ਨਾਲ, ਆਪਣੇ ਸਿੱਧਾ ਦਿਲ ਦੇ ਨਾਲ ਟੱਚ ਹੁੰਦੀਆਂ ਨੇ, ਕਿੰਨੀਆਂ ਵਧੀਆ ਲਿਖਤਾਂ ਹੁੰਦੀਆਂ ਨੇ। ਤਾਂ ਲਿਖਤਾਂ ਨੂੰ ਸਲਾਮ ਆ, ਉਹਨੂੰ ਸਾਰਿਆਂ ਨੂੰ ਲਿਖਾਰੀਆਂ ਨੂੰ ਸਲਾਮ ਆ। ਅਤੇ ਆ ਜੋ ਜਿਹੜਾ ਟਾਈਮ ਰਹਿ ਗਿਆ, ਅਤੇ ਉਹਦੇ 'ਚ ਵੀ ਆਪਾਂ ਜਿੰਨੇ ਹੋ ਸਕਦਾ ਹੈ, ਮੈਂ 4-5 ਗਾਣੇ ਮਿਕਸ ਜਿਹੇ ਚਲਾ ਦਿੰਦਾ, ਕਿਉਂਕਿ ਕਾਫੀ ਸਾਰੇ ਸੌਂਗ ਰਹਿੰਦੇ ਹਾਂ। ਅਤੇ ਐਂਡ 'ਤੇ ਆਪਾਂ ਫਿਰ ਜੇ ਕੁਲਬੀਰ ਚਿੰਜਰ ਨਾਲ ਸੁਣਿਆ ਗੱਲ ਹੋਰ ਹੋਣੀ ਸੀ, ਜੇ ਤੂੰ ਨਾ ਹੁੰਦੀ ਤਾਂ ਫਿਰ ਤਾਂ ਉਹ ਕਮੀ ਪੇਸ਼ੀ ਰਹਿ ਜਾਣੀ ਹੈ ਨਾ। ਫਿਰ ਉਹ ਵੀ ਗਾਣਾ ਸੁਣਨਾ, ਅਤੇ ਹਿੰਮਤ ਸੰਧੂ ਦਾ ਵੀ ਧੋਖਾ, ਉਹ ਵੀ ਗਾਣਾ ਰਹਿੰਦਾ ਹਾਲੇ ਤਾਂ ਬੈਕ ਟੂ ਬੈਕ। ਹੋਰ ਜਿਹੜੀਆਂ ਫਰਮਾਇਸ਼ਾਂ ਹੋਈਆਂ ਸੀ, ਥੋੜ੍ਹੇ ਥੋੜ੍ਹੇ ਆਪਾਂ ਪਲੇ ਕਰਦੇ ਹਾਂ, ਫਿਰ ਆਪਾਂ ਨੈਕਸਟ ਵੀਕ 'ਚ ਫਿਰ ਆਪਾਂ ਇੱਕ ਲੈ ਕੇ ਆਵਾਂਗੇ ਸ਼ੋਅ ਦਿਨ, ਫਿਰ ਜਿਹੜੇ ਗਾਣੇ ਰਹਿ ਗਏ ਤੁਹਾਡੀਆਂ ਫਰਮਾਇਸ਼ਾਂ ਰਹੀਆਂ ਜ਼ਰੂਰ ਪੂਰੀਆਂ ਕਰਾਂਗੇ। ਤੁਸੀਂ ਵੀ ਜੇ ਕੋਈ ਤੁਹਾਡੇ ਨਾਲ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਸੈਟਰਡੇ ਦਾ ਸ਼ੋਅ ਆਪਣਾ ਖੁੱਲ੍ਹਾ ਸ਼ੋਅ ਹੁੰਦਾ, 1 ਘੰਟਾ ਅਸੀਂ ਐਕਸਟਰਾ ਲੈ ਕੇ ਆਵਾਂਗੇ 2-5 ਸਾਡੇ ਨਾਲ, ਤਾਂ ਬਣ ਜਾ ਕਰੋ। ਅਤੇ ਕੱਲ੍ਹ ਦਾ ਸ਼ੋਅ ਆਪਣਾ ਨੱਚਣ ਟੱਪਣ ਨਾਲ ਹੋਊਗਾ। ਅੱਜ ਥੋੜ੍ਹੀ ਜਿਹੀ ਵਾਈਬ ਆਪਾਂ ਚੇਂਜ ਕੀਤੀ ਹੋਈ ਹੈ, ਅਤੇ ਕਰਦੇ ਰਹੋ ਜੀ ਇੰਜੋਏ। ਆ ਜਾਓ ਫਿਰ ਚੇਤਾ ਤੇਰਾ ਸਾਧਨ ਵੀਰ ਦਾ।
1: ਤੇਰੇ ਤੋਂ ਬਾਅਦ ਵੀ ਮੈਂ ਵਾਅਦੇ ਤੋੜਨੇ ਨਹੀਂ ਸਿੱਖੇ, ਅੱਜ ਵੀ ਖੁਸ਼ ਹਾਂ, ਹੱਸਦਾ, ਪਰ ਆਪਣੇ ਹਾਲਾਤਾਂ 'ਤੇ।
2: ਸੱਜਣ ਤੂੰ ਪਾਗਲ ਆ, ਦਿਨ ਰਾਤ ਉਹਨੂੰ ਖੁਆਬਾਂ ਵਿੱਚ ਦੇਖਦਾ ਰਹਿਣਾ ਜੋ ਕਦੇ ਹਕੀਕਤ ਨਹੀਂ ਹੋ ਸਕਦੇ।
1: ਉਹ ਸੱਜਣਾ, ਮੁਹੱਬਤ ਦਾ ਅਧੂਰਾ ਪਾਣੀ ਮੁਹੱਬਤ ਦਾ ਹਾਸਿਲ ਆ, ਜੇ ਪੂਰੀ ਹੋ ਜਾਊ ਫਿਰ ਖੁਦਾ ਨਾ ਹੋ ਜਾਊ।
2: ਅਧੂਰਾ ਤੇ ਤੂੰ ਹੈ, ਤੂੰ ਉਹ ਤਾਂ ਪੂਰੀ ਆ, ਨਾਲੇ ਖੁਸ਼ ਆ,
1: ਉਹਦੀ ਖੁਸ਼ੀ ਤੇਰੇ ਜੀਣ ਦੀ ਵਜ੍ਹਾ ਏ।
2: ਤੂੰ ਭੁੱਲ ਗਿਆ ਸਦੀਆਂ ਵਰਗੇ ਦਿਨ ਤੇ ਕਾਲੀਆਂ ਰਾਤਾਂ, ਜਾ ਕੇ ਉਹਨੂੰ ਆਪਣੇ ਦਰਦ ਦਾ ਅਹਿਸਾਸ ਕਰਵਾ।
1: ਜੇ ਆਪਣੇ ਪਿਆਰ ਦੀ ਨਮੈ

ਲਓ ਜੀ, ਅੱਜ ਦਾ ਆਪਣਾ ਜਿਹੜਾ ਪ੍ਰੋਗਰਾਮ ਸੀਗਾ, ਪਤਾ ਨਹੀਂ ਲੱਗਿਆ ਹੈਗਾ ਪ੍ਰੋਗਰਾਮ ਕਰਦੇ ਕਰਦੇ ਕਦੋਂ ਆਪਾਂ ਜਿਹੜਾ ਟਾਈਮ ਆ ਹੁਣ ਆਗਿਆ ਨਹੀਂ ਦੇ ਰਿਹਾ ਆਪਾਂ ਨੂੰ ਅੱਗੇ ਜਾਣ ਦੀ, ਪਰ ਆਪਾਂ ਟਰਾਈ ਕੀਤੀ ਹੈ ਕਿ ਸਾਰੀਆਂ ਜਿੰਨੀਆਂ ਤੁਹਾਡੀਆਂ ਫਰਮਾਇਸ਼ਾਂ ਸੀਗੀਆਂ ਪੂਰੀਆਂ ਕਰ ਦਈਏ, ਪਰ ਜੇ ਕੋਈ ਥੋੜ੍ਹੀ ਬਹੁਤੀ ਰਹਿ ਗਈ ਹੋਈ ਤਾਂ ਆਪਾਂ ਫਿਰ ਨੈਕਸਟ ਜਲਦੀ ਪ੍ਰੋਗਰਾਮ ਲੈ ਕੇ ਆਵਾਂਗੇ ਸੈਡ, ਕਿਉਂਕਿ ਹਰ ਇੱਕ ਵਾਈਬ ਆਪਾਂ ਨੂੰ ਇੰਜੋਏ ਕਰਨੀ ਹੁੰਦੀ ਹੈ, ਬਸ ਜ਼ਰੂਰੀ ਨਹੀਂ ਹੁੰਦਾ ਸੈਡ ਸੌਂਗ 'ਤੇ ਰੋਣਾ ਹੀ ਆ, ਉਹ ਜਿਹੜੀ ਵਾਈਬ ਹੁੰਦੀ ਆ ਉਹਨੂੰ ਵੀ ਇੰਜੋਏ ਕਰਨਾ ਚਾਹੀਦਾ, ਕਿਉਂਕਿ ਜਿਹੜੀਆਂ ਲਿਖਤਾਂ ਦੇ ਵਿੱਚ ਇੱਕ ਜਜ਼ਬਾਤ ਹੁੰਦੇ ਨੇ, ਅਤੇ ਜਜ਼ਬਾਤ ਜਿੱਦਾਂ ਦੇ ਲਿਖੇ ਹੋਣ ਉੱਦਾਂ ਦੇ ਉਹਨਾਂ ਨੂੰ ਗਾਉਣਾ ਅਤੇ ਉਹਨਾਂ ਹੀ ਗਾ ਕੇ ਸਾਹਮਣੇ ਸਰੋਤਿਆਂ ਤੱਕ ਲੈ ਕੇ ਆਉਣਾ ਬਹੁਤ ਵੱਡੀ ਗੱਲ ਹੁੰਦੀ ਹੈ, ਤਾਂ ਹਰ ਇੱਕ ਵਾਈਬ ਨੂੰ ਇੰਜੋਏ ਕਰਨਾ ਚਾਹੀਦਾ। ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਬਹੁਤ ਸਾਰਾ ਲਾਈਕ ਕੀਤਾ, ਮੈਂ ਦੇਖਿਆ ਕਿ 10,000 ਲਾਈਕ ਹੋ ਚੁੱਕੇ ਨੇ ਅਤੇ 1,000 ਵਾਚ ਹੋ ਚੁੱਕਿਆ ਔਲਰੇਡੀ, ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਰਿਸਪੋਂਸ ਦਿੱਤਾ ਆ ਟਿਕਟੋਕ ਦੇ ਉੱਤੇ, ਅਤੇ ਬੈਕ ਟੂ ਬੈਕ ਤੁਸੀਂ ਕਾਲਾਂ ਵੀ ਕੀਤੀਆਂ ਨੇ, ਜੇ ਕੋਈ ਕਾਲ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ, ਕਿਉਂਕਿ ਅੱਜ ਦੀ ਸਾਡੀ ਲਿਸਟਿੰਗ ਪੂਰੀ ਹੋ ਚੁੱਕੀ ਸੀ ਔਲਰੇਡੀ, ਹਾਲੇ ਵੀ ਕੋਈ ਕਈ ਗੀਤ ਮੈਂ ਦੇਖੇ ਪੈਂਡਿੰਗ ਸੀਗੇ, ਪਰ ਮੈਂ ਟਰਾਈ ਕੀਤੇ ਸੀ ਵਿੱਚ ਵਿੱਚ ਥੋੜ੍ਹੇ ਜਿਹੇ ਲਾਉਂਦੇ, ਪਰ ਉਹ ਫਿਰ ਮਜ਼ਾ ਨਹੀਂ ਆ ਰਿਹਾ ਸੀ, ਤਾਂ ਕਰਕੇ ਫਿਰ ਲਾਸਟ 'ਤੇ ਆਪਾਂ ਟਰਾਈ ਕੀਤੀ, ਇੱਕ ਗਾਣੇ ਆਪਾਂ ਫੁੱਲ ਸੁਣ ਲਈਏ ਕੁਲਬੀਰ ਝਿੰਜਰ ਦਾ, ਅਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਹਿੰਮਤ ਸੰਧੂ ਦਾ ਲਾਸਟ ਸੌਂਗ ਸੁਣ ਕੇ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਜੀ। ਕੱਲ੍ਹ ਨੂੰ ਫਿਰ ਉਬਰੂ ਹੋਵਾਂਗੇ, ਕੱਲ੍ਹ ਦਾ ਜਿਹੜਾ ਸ਼ੋਅਗਾ ਨੱਚਣ ਟੱਪਣ ਵਾਲਾ ਹੋਊਗਾ, ਥੋੜ੍ਹੀ ਵਾਈਬ ਚੇਂਜ ਹੋਊਗੀ, ਤਾਂ 1-2-3 ਇੰਜੋਏ ਕਰੋ ਜੀ, ਜ਼ਰੂਰ ਨਾਲ ਦੀ ਨਾਲ ਲੌਗਇਨ ਕਰ ਲਿਓ ਜੀ, ਜੇ ਇਹ ਨਾ ਹੋਵੇ ਕਿ ਤੁਸੀਂ ਲੇਟ ਲਾਈਵ 'ਤੇ ਆਓ ਤਾਂ ਜਲਦੀ ਜਲਦੀ ਲਾਈਵ 'ਤੇ ਪਹੁੰਚ ਜਿਓ ਜੇ, ਫਿਰ ਇੱਦਾਂ ਨਾ ਹੋਵੇ ਕਿ ਜਿਹੜਾ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਔਲਰੇਡੀ ਅਸੀਂ ਸੁਣਾ ਚੁੱਕੇ ਹੋਈਏ, ਤਾਂ ਪਲੀਜ਼ ਜ਼ਰੂਰ ਟਰਾਈ ਕਰੋ ਜੀ। ਨਿਊਜ਼ੀਲੈਂਡ ਤੋਂ ਜੁੜੇ ਹੋਏ ਨੇ, ਬਹੁਤ ਬਹੁਤ ਧੰਨਵਾਦ ਜੀ। ਕੱਲ੍ਹ ਦਾ ਪ੍ਰੋਗਰਾਮ ਸਾਡਾ ਜੀ ਨੱਚਣ ਟੱਪਣ ਵਾਲਾ 1-3 ਹੋਊਗਾ, ਅਤੇ ਜ਼ਰੂਰ ਸਾਨੂੰ ਕੱਲ੍ਹ ਦਾ ਪ੍ਰੋਗਰਾਮ ਵੀ ਇੰਜੋਏ ਕਰਿਓ ਜੀ। ਤਦ ਤੱਕ ਲਈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।